0: FM.
1: ਸਬਰੰਗ ਰੇਡੀਓ 94.7 ਉਪਰ ਦੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਖੂਬਸੂਰਤ ਸ਼ਾਮ ਦੇ ਪ੍ਰੋਗਰਾਮ ਚ ਕਾਫੀ ਜ਼ਿਆਦਾ ਹੀ ਖੂਬਸੂਰਤ ਹੋ ਗਈ ਸ਼ਾਮ ਵੈਸੇ ਕਿਉਂਕਿ ਗਰਮੀ ਇੰਨੀ ਹੈ ਬਾਹਰ ਤੇ ਹਾਈ ਗਰਮੀ ਵਾਲਾ ਮਾਹੌਲ ਜਿਹੜਾ ਹੈ ਆ ਗਿਆ ਬਟ ਜ਼ਿਆਦਾ ਦਿਨ ਨਹੀਂ ਕਿਉਂਕਿ ਵੈਸੇ ਅਕਸਰ ਇੰਡੀਆ ਦੇ ਵਿੱਚ ਜਿਹੜੇ ਗਾਣੇ ਦੀ ਜਦੋਂ ਗੱਲ ਕਰਦੇ ਹਾਂ ਕਦੀ ਗਰਮੀ ਦੀ ਜਾਂ ਸਾਵਨ ਦੀ ਜਾਂ ਬਾਰਿਸ਼ ਦੀ ਬਟ ਇੱਥੇ ਕੀ ਹੈ ਵੀ ਬੜੀ ਤੇਜ਼ੀ ਦੇ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੋਣ ਜਾ ਰਹੀਆਂ ਨੇ ਆਲਰੇਡੀ ਜਿੱਦਾਂ ਆਪਾਂ ਦੇਖਦੇ ਹਾਂ ਤੁਸੀਂ ਵੀ ਦੇਖਿਆ ਕਿ ਵੀ ਗਰਮੀ ਜਿਹੜੀ ਹੈ ਉਹ ਬੜੀ ਤੇਜ਼ੀ ਦੇ ਨਾਲ ਗਰਮੀ ਦੀ ਤਰ੍ਹਾਂ ਵਧੀ ਹੈ ਸੋ ਪ੍ਰੋਗਰਾਮ ਵਿਸਾਖੀ ਦਾ ਵੀ ਆ ਗਿਆ ਜੀ ਵਿਸਾਖੀ ਆਪਾਂ ਅਪ੍ਰੈਲ ਦੀ ਜਗ੍ਹਾ 'ਤੇ ਮਈ 'ਚ ਕੀਤੀ ਵੀ ਚੱਲ ਥੋੜ੍ਹੀ ਗਰਮੀ 'ਚ ਵਾਕਈ ਗਰਮੀ ਆ ਜਾਏਗੀ ਬਟ ਉਹ ਗਰਮੀ ਜਿਹੜੀ ਉਹ ਦੇਖਣ ਨੂੰ ਨਹੀਂ ਮਿਲ ਰਹੀ ਉਹ ਠੰਡਕ ਦੇ ਵਿੱਚ ਜਲਦੀ ਦੇਖੀ ਜਾਣੀ ਹੈ ਵੀਕਐਂਡ ਲੌਂਗ ਸੀਗਾ ਆਉਣ ਵਾਲਾ ਅਤੇ ਮੈਨੂੰ ਸੀਗਾ ਵੀ ਚਲੋ ਸੈਲੀਬ੍ਰੇਸ਼ਨ ਤਾਂ ਹੋਣਗੇ ਨਾਲੇ ਵੈਦਰ ਵੀ ਵਧੀਆ ਹੋਏਗਾ ਜਿੰਨੇ ਜਿੰਨੇ ਬਾਹਰ ਜਾਣਾ ਘੁੰਮ ਫਿਰ ਕੇ ਅਤੇ ਸਾਰੇ ਦੋਸਤ ਆਪਣੇ ਘਰਾਂ ਨੂੰ ਆ ਜਾਂਦੇ ਬਟ ਐਕਚੁਅਲ 'ਚ ਇੱਦਾਂ ਦਾ ਕੁਛ ਹੋਣ ਨਹੀਂ ਲੱਗਾ ਕਿਉਂਕਿ ਜ਼ਿਆਦਾ ਬਾਰਿਸ਼ ਹੋਵੇ ਤਾਂ ਫਿਰ ਬਾਹਰ ਜਾਣ 'ਤੇ ਦਿਲ ਨਹੀਂ ਕਰਦਾ ਫਿਰ ਦਿਲ ਕਰਦਾ ਵੀ ਚਲੋ ਲੋਕਲੀ ਜਾਂ ਕੁਛ ਚੱਲ ਰਿਹਾ ਉੱਥੇ ਹੀ ਸੈਲੀਬ੍ਰੇਟ ਕਰ ਲਈਏ ਸਪੈਸ਼ਲੀ ਇਸ ਮੌਕੇ ਦੇ ਉੱਤੇ ਤੁਹਾਨੂੰ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਣਗੀਆਂ ਪ੍ਰੋਗਰਾਮ ਦੇ ਵਿੱਚ ਅਤੇ ਸੋ ਉਹਦੇ ਬਾਰੇ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਆਪਾਂ ਕਰਦੇ ਹਾਂ ਸਬਰੰਗ ਰੇਡੀਓ 94.7 FM ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 to 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਜਿਹੜਾ ਆਪਾਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਅਤੇ ਪ੍ਰੋਗਰਾਮ 'ਚ ਇੱਕ ਛੋਟੀ ਜਿਹੀ ਪਹਿਲਾਂ ਕਮਰਸ਼ੀਅਲ ਬ੍ਰੇਕ ਲੈਣੇ ਜੀ ਸ਼ੁਰੂਆਤ ਦੇ ਵਿੱਚ ਫਿਰ ਆਪਾਂ ਆਪਣੀਆਂ ਗੱਲਾਂ ਪਤਾ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ
0: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0200-02-03 ਤੇ ਕਾਲ ਕਰਨ ਦੀ www.iwebguy.ca
2: एयरड्री अब आपकी फैमिली की सेहत को मिल गया है एक नया घर
3: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
2: मिलिए डॉक्टर मघर शाह और डॉक्टर समरीन रहमान से
3: हमारे तजुर्बाकार डॉक्टर्स आपको देते हैं मुकम्मल केयर
2: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है
3: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं
2: आज ही विजिट करें किंग्स व्यू बुलेवर्ड पर या कॉल करें 587-360-6890 लाइफलाइन मेडिकल क्लिनिक
3: आपकी सेहत हमारी जिम्मेदारी
4: अपने बिजनेस को दीवारों से बाहर निकालिए और सीधे अपने ग्राहकों तक पहुंचाइए सबरंग रेडियो अब आता है लाइव आपके लोकेशन पर जहां होता है एनर्जी एक्साइटमेंट और रियल कनेक्शन चाहे हो आपकी शॉप ओपनिंग कोई खास इवेंट प्रोडक्ट लॉन्च या कम्युनिटी सेलिब्रेशन हम सिर्फ प्रमोशन नहीं करते हम आपके ब्रांड को एक यादगार अनुभव बना देते हैं हमारी टीम पहुंचती है आपके पास लोगों से जुड़ती है और आपकी पहचान को फैलाती है पूरे 250 किलोमीटर के नेटवर्क में ज्यादा पहचान ज्यादा भरोसा ज्यादा ग्राहक अपने बिजनेस को बनाइए खास दिखाइए सुनाइए और सेलिब्रेट कराइए आज ही बुक कीजिए सबरंग रेडियो के साथ आपका ब्रांड ऑन एयर भी और ऑन ग्राउंड भी मंडे ट्यूजडे थर्सडे एंड फ्राइडे 7 to 8 PM Sunday, 1 to 5 p.m.
5: Asia Pacific Immigration Consulting Limited Student Visa, Visitor Visa,
6: Saal
5: Super
6: sab
5: Visa,
6: NMI
5: Application, Family Immigration, Pranchanomini Application, and Citizenship Application which Lamba Tazarbaat Maharat Rakhta Hai. Toh Hardy Surulat Lai, Main Maninder Singh Tillon, Ate Inderjot Kaur Tillon, Ikko Chhat Het, Immigration, Ate Insurance Niyya Sewawa, Pradhan Karde Hai. Sanu Sampark Karne Lai, 403-225-1111. Maninder Singh Tillon, Asia Pacific Immigration Consulting Limited.
7: Regulated Canadian Immigration Consultant.
5: 403-225-1111.
4: From the heart of Calgary to every corner within a 250 kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotox, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on

0: ਕੈਲਗਰੀ ਵਾਲਿਓ ਸਾਲ ਦੇ ਸਭ ਤੋਂ ਵੱਡੇ ਜਸ਼ਨ ਲਈ ਤਿਆਰ ਹੋ ਜਾਓ ਅਸੀਂ ਤੁਹਾਨੂੰ 13ਵੇਂ ਸਾਲਾਨਾ ਵਿਸਾਖੀ ਮੇਲੇ 2026 ਵਿੱਚ ਸੱਦਾ ਦਿੰਦੇ ਹੋਏ ਬਹੁਤ ਖੁਸ਼ ਹਾਂ ਇਹ ਸਿਰਫ ਇੱਕ ਤਿਉਹਾਰ ਨਹੀਂ ਬਲਕਿ ਇੱਕ ਵਿਸ਼ਾਲ ਬਹੁਤ ਸੱਭਿਆਚਾਰਕ ਮੇਲਾ ਹੈ ਸਭ ਤੋਂ ਵਧੀਆ ਗੱਲ ਕੀ ਹੈ ਐਂਟਰੀ ਬਿਲਕੁਲ ਮੁਫਤ ਹੈ ਜੀ ਹਾਂ ਪੂਰੇ ਪਰਿਵਾਰ ਲਈ ਮੁਫਤ ਅਤੇ ਤੁਸੀਂ ਇੱਥੋਂ ਭੁੱਖੇ ਨਹੀਂ ਜਾਵੋਗੇ ਕਿਉਂਕਿ ਸਾਡੇ ਸ਼ਾਨਦਾਰ ਪਾਰਟਨਰਸ ਮਿਰਚੀ ਰੈਸਟੋਰੈਂਟ ਕਬੂਬ ਫਿਊਜ਼ਨ ਗੁਰੂ ਨਾਨਕ ਫ੍ਰੀ ਕਿਚਨ ਅਤੇ ਹੋਰ ਕਈਆਂ ਵੱਲੋਂ ਮੁਫਤ ਲੰਗਰ ਅਤੇ ਖਾਣਾ ਵਰਤਾਇਆ ਜਾਵੇਗਾ ਰੌਣਕਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ ਜਾਦੂਗਰ ਕੇ ਦੇ ਜਾਦੂ ਦਾ ਆਨੰਦ ਮਾਣੋ ਮਿਸਟਰ ਐਂਡ ਮਿਸਿਸ ਬੀਅਰ ਫੈਸ਼ਨ ਸ਼ੋਅ ਵਿੱਚ ਨਵੇਂ ਸਟਾਈਲ ਦੇਖੋ ਅਤੇ ਸਿੱਖ ਮੋਟਰਸਾਈਕਲ ਰਾਈਡਰਸ ਕੈਲਗਰੀ ਦੇ ਨਾਲ ਅਨਲਿਮਿਟਿਡ ਦਸਤਾਰ ਸਜਾਉਣ ਅਤੇ ਮੁਕਾਬਲੇ ਵਿੱਚ ਹਿੱਸਾ ਲਓ ਇਸ ਤੋਂ ਇਲਾਵਾ ਤੁਸੀਂ ਸਾਡੇ ਲੱਕੀ ਡਰਾ ਰਾਹੀਂ ਬੈਸਟ ਬਾਏ ਫਰਨੀਚਰ ਵੱਲੋਂ ਇੱਕ ਸ਼ਾਨਦਾਰ ਰੀਕਲਾਈਨਿੰਗ ਸੋਫਾ ਸੈੱਟ ਜਿੱਤ ਸਕਦੇ ਹੋ ਇੱਥੇ ਸਟਰੀਟ ਸ਼ਾਈਨ ਮੀਡੀਆ ਵੱਲੋਂ LED ਟਰੱਕ ਡਿਸਪਲੇ ਪੰਜਾਬੀ ਟਰੈਕਟਰ ਜੀਪਾਂ ਅਤੇ ਪੰਜਾਬੀ ਵਿਰਸੇ ਨਾਲ ਆ ਰਿਹਾ ਕਰਮਾ ਜੀਪ ਕਲੱਬ ਅਤੇ ਲੋਕਲ ਵੈਂਡਰਾਂ ਅਤੇ ਦਸਤਕਾਰੀ ਨਾਲ ਭਰਿਆ ਇੱਕ ਸ਼ਾਨਦਾਰ ਬਾਜ਼ਾਰ ਵੀ ਹੋਵੇਗਾ ਤਾਰੀਖ ਨੋਟ ਕਰ ਲਓ ਸ਼ਨੀਵਾਰ 16 ਮਈ 2026 ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ ਜੈਨੇਸਿਸ ਸੈਂਟਰ ਫੀਚਰ ਜਿਮ ਅਤੇ ਇਵੈਂਟ ਸੈਂਟਰ 7555 ਫੈਲਕਨ ਰਿਜ ਬੁਲੇਵਾਰਡ NE ਵਿਖੇ ਇਹ ਮੌਕਾ ਨਾ ਗਵਾਓ ਹੋਰ ਜਾਣਕਾਰੀ ਲਈ visakhimela.ca ਤੇ ਜਾਓ
1: ਫੋਰ ਮੋਰ ਇਨਫੋ ਕਾਲ ਰਾਜੇਸ਼ ਅੰਗਰਾਲ 403-400-0203 ਔਰ ਵਿਜ਼ਿਟ ਆਵਰ ਵੈਬਸਾਈਟ visakhi

ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਸਬਰੰਗ ਰੇਡੀਓ 94.7 ਐਫਐਮ ਦੇ ਸਾਰੇ ਲਿਸਨਰਸ ਦਾ। ਅੱਜ ਦੇ ਪ੍ਰੋਗਰਾਮ 'ਚ ਆਪਾਂ ਗੱਲਬਾਤ ਕਰ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਵਿਸਾਖੀ ਦੀਆਂ ਸੈਲੀਬ੍ਰੇਸ਼ਨਸ ਹੋਣੀਆਂ ਅਤੇ ਉਹਦੇ 'ਤੇ ਵਰਕਆਊਟ ਕਰੀਏ, ਉਹਦੇ ਨਾਲ ਨਾਲ ਬਾਕੀ ਕਾਫੀ ਕੁਝ ਜਿਹੜਾ ਉਹ ਦੁਨੀਆਦਾਰੀ ਦਾ ਜਿਹੜਾ ਚੱਲਦਾ ਜਾ ਰਿਹਾ ਅਤੇ ਵੈਦਰ ਵੰਸ ਅਗੇਨ ਜਿਹੜਾ ਉਹ ਠੰਡਕ ਵਾਲੇ ਪਾਸੇ ਜਾਣ ਲੱਗ ਪਿਆ। ਇੱਦਾਂ ਲੱਗਦਾ ਵੀ ਇਹ ਜਿਹੜੀ ਠੰਡਕ ਇਹ ਸਾਡੇ ਸਰੀਰ 'ਚੋਂ ਵੀ ਨਹੀਂ ਨਿਕਲਣੀ ਜਦੋਂ ਤੱਕ ਚੰਗੀ ਤਰ੍ਹਾਂ ਧੁੱਪ ਨਹੀਂ ਲੱਗਣੀ, ਬਟ ਬਾਹਰੋਂ ਵੀ ਨਹੀਂ ਨਿਕਲ ਰਹੀ ਕਿਉਂਕਿ ਬਾਹਰ ਵੀ ਇੰਨਾ ਗਰਮੀ ਦਾ ਮਾਹੌਲ ਜਿਹੜਾ ਅੱਜ ਤਾਂ ਲੱਗ ਗਿਆ, ਬਟ ਇਸ ਤੋਂ ਬਾਅਦ ਕਦੋਂ ਗਰਮੀ ਨਿਕਲੇਗੀ ਉਹ ਦੇਖਣ ਵਾਲੀ ਗੱਲ ਹੈ। ਬਟ ਡੈਫੀਨੇਟਲੀ ਨੋਟ ਦਿਸ ਵੀਕਐਂਡ, ਜਿਹੜਾ ਲੌਂਗ ਵੀਕਐਂਡ ਆ ਰਿਹਾ ਉਹਦੇ 'ਚ ਤਾਂ ਜੇ ਤੁਸੀਂ ਬਾਹਰ ਜਾ ਰਹੇ ਹੋ ਘੁੰਮਣ ਫਿਰਨ ਵਾਸਤੇ ਤਾਂ ਥੋੜ੍ਹਾ ਜਿਹਾ ਸੋਚ ਸਮਝ ਕੇ ਜਾਣਾ ਪੈਣਾ ਕਿਉਂਕਿ ਸੈਟਰਡੇ ਤੱਕ ਤਾਂ ਬਾਰਿਸ਼ ਹੈ ਅਤੇ ਸੈਟਰਡੇ ਹੀ ਵਿਸਾਖੀ ਮੇਲਾ। ਸੋ ਵਿਸਾਖੀ ਮੇਲਾ ਇੰਜੋਏ ਕਰ ਲਓ, ਵਿਆਹ ਸ਼ਾਦੀਆਂ ਵੀ ਕਾਫੀ ਨੇ, ਵਿਆਹ ਸ਼ਾਦੀਆਂ ਵੀ ਇੰਜੋਏ ਕਰ ਲਓ ਅਤੇ ਫਿਰ ਉਸ ਤੋਂ ਬਾਅਦ ਜਿੱਥੇ ਕਿਤੇ ਜਾਣਾ ਹੋਏਗਾ ਚਲ ਜਾਓ ਮੌਜਾ ਕਰਨ ਵਾਸਤੇ। ਬਟ ਇਹ ਹੈ ਵੀ ਇਹੀ ਰਿਕੁਐਸਟ ਕਰਾਂਗੇ ਵੀ ਤੁਸੀਂ ਇੱਥੇ ਰੁਕੋ ਸੈਟਰਡੇ ਨੂੰ ਅਤੇ ਵਿਸਾਖੀ ਮੇਲੇ ਦੇ ਉੱਤੇ ਆਓ ਜਿੱਥੇ ਕਾਫੀ ਰੌਣਕਾਂ ਤਾਂ ਲੱਗਣਗੀਆਂ, ਬਟ ਉਹਦੇ ਨਾਲ ਨਾਲ ਕਾਫੀ ਪ੍ਰਾਈਜ਼ ਜਿਹੜੇ ਨੇ ਉਹ ਵੀ ਤੁਹਾਨੂੰ ਜਿੱਤਣ ਦਾ ਮੌਕਾ ਮਿਲੇਗਾ। ਸਪੈਸ਼ਲੀ ਬੈਸਟ ਬਾਏ ਫਰਨੀਚਰ ਵਾਲਿਆਂ ਵੱਲੋਂ ਜਿਹੜਾ ਰਿਕਲਾਈਨਰ ਸੋਫਾ ਹੈ ਉਹ ਤੁਹਾਨੂੰ ਜਿੱਤਣ ਦਾ ਮੌਕਾ ਮਿਲ ਰਿਹਾ ਅਤੇ ਇਹੋ ਜਿਹਾ ਮੌਕਾ ਛੱਡ ਕੇ ਤਾਂ ਤੁਸੀਂ ਕਿਤੇ ਹੋਰ ਜਾਓ ਅਤੇ ਆਈ ਥਿੰਕ ਵੀ ਉਹ ਵਧੀਆ ਨਹੀਂ। ਕਈ ਵਾਰ ਲੱਗਦਾ ਹੁੰਦਾ ਵੀ ਮੇਰਾ ਤਾਂ ਜਿੱਤ ਮੈਂ ਨਹੀਂ ਜਿੱਤਣਾ, ਹੋਰ ਹੀ ਕੋਈ ਜਿੱਤ ਜਾਂਦਾ ਹੁੰਦਾ ਜਾਂ ਕੁਛ ਵੀ, ਬਟ ਉਹ ਜਿਹੜੀ ਇੱਕ ਗੇਮ ਦਾ ਮਜ਼ਾ ਹੁੰਦਾ ਉਹ ਆਪਣਾ ਹੀ ਹੁੰਦਾ ਜਦੋਂ ਤੁਸੀਂ ਇਹੋ ਜਿਹੇ ਪਾਰਟੀਸਪੇਟ ਕਰਦੇ ਹੋ ਪ੍ਰੋਗਰਾਮ ਦੇ ਵਿੱਚ। ਸੋ ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਆਪਾਂ ਕਿ ਵੀ ਪ੍ਰੋਗਰਾਮ 'ਚ ਪਾਰਟੀਸਪੇਟ ਕਰੀਏ, ਉੱਥੇ ਖਾਣੇ ਦਾ ਅਰੇਂਜਮੈਂਟ ਵੀ ਹੋਏਗਾ, ਫਰੀ ਫੂਡ ਜਿਹੜਾ ਆਪਾਂ ਪਲਾਨ ਕੀਤਾ ਅਤੇ ਨਾਲ ਦੀ ਨਾਲ ਹੀ ਐਂਟਰੀ ਫਰੀ ਹੈ, ਮੈਜਿਕ ਦਾ ਸ਼ੋਅ ਵੀ ਹੋਏਗਾ ਅਤੇ ਹੋਰ ਬੜਾ ਕੁਛ ਇਹਦੇ ਨਾਲ ਰਿਲੇਟਡ ਜਿਹੜਾ ਅੱਜ ਹੋਣ ਵਾਲਾ ਜੀ। ਕਹਿੰਦੇ ਸਮਰ ਹੈਡ ਟੂ ਕੈਲਗਰੀ ਬਿਫੋਰ ਮੱਚ ਨੀਡਡ ਰੇਨਫਾਲ। ਚਲੋ ਜੀ, ਰੇਨਫਾਲ ਦੀਆਂ ਗੱਲਾਂ ਪਤਾ ਜਿਹੜੀਆਂ ਨੇ ਉਹ ਹੋਣ ਲੱਗ ਪਈਆਂ। ਸੋ ਸੈਟਰਡੇ ਨੂੰ 8.4 ਮਿਲੀਮੀਟਰ ਤੱਕ ਲਾਈਟ ਰੇਨ ਜਿਹੜੀ ਹੈ ਪੈਣ ਦੇ ਚਾਂਸਿਸ ਨੇ ਕਈ ਵਾਰੀ, ਕਿਉਂਕਿ ਇਹ ਰੇਨ 'ਚ ਜਦੋਂ ਬਾਹਰ ਜਾਂਦੇ ਹਾਂ ਆਪਾਂ। ਓਹੋ, ਸੰਡੇ ਨੂੰ ਤਾਂ ਸਨੋਅ ਸ਼ਾਵਰਸ ਵੀ ਦੱਸਤੀ ਇਹਨਾਂ ਨੇ ਜੀ ਕਿ ਹੋ ਸਕਦਾ ਵੀ ਸੰਡੇ ਨੂੰ ਸਨੋਅ ਸ਼ਾਵਰਸ ਵੀ ਹੋਣ। ਸੋ ਇਸ ਕਰਕੇ ਟੈਂਪਰੇਚਰ ਜਿਹੜਾ ਥੋੜ੍ਹਾ ਜਿਹਾ ਡਿਫਰੈਂਟ ਹੈ ਅਤੇ ਕੱਲ੍ਹ ਦਾ ਅੱਜ 25 ਡਿਗਰੀ ਟੈਂਪਰੇਚਰ ਵੱਧ ਤੋਂ ਵੱਧ ਜਿਹੜਾ ਦੱਸਿਆ ਜਾ ਰਿਹਾ, ਰਾਈਟ ਨੂੰ ਵੀ 23 ਡਿਗਰੀ ਹੈ ਅਤੇ ਕੱਲ੍ਹ ਦਾ ਟੈਂਪਰੇਚਰ ਜਿਹੜਾ ਉਹ 23 ਡਿਗਰੀ ਹੋਏਗਾ ਵੱਧ ਤੋਂ ਵੱਧ, ਘੱਟ ਤੋਂ ਘੱਟ 9 ਡਿਗਰੀ, ਕਲਾਊਡੀ ਰਹੇਗਾ ਅੱਜ ਵਾਂਗੂ, ਚਮਕਦਾਰ ਧੁੱਪ ਨਹੀਂ ਰਹਿਣੀ ਕੱਲ੍ਹ ਥੋੜ੍ਹਾ।

ਬੱਦਲਾਂ ਵਾਲਾ ਮਾਹੌਲ ਹੋਏਗਾ। ਥਰਸਡੇ ਨੂੰ ਫਿਰ 17 ਡਿਗਰੀ ਟੈਂਪਰੇਚਰ ਹੋਏਗਾ। ਇਸ ਦਿਨ ਵਿੰਡੀ ਤੇ ਮਿਕਸ ਆਫ ਸਨ ਐਂਡ ਕਲਾਊਡਸ ਜਿਹੜੇ ਆ ਉਹ ਦੇਖੇ ਜਾ ਰਹੇ ਨੇ। ਇਹਦੇ ਨਾਲ ਨਾਲ ਫਰਾਈਡੇ ਨੂੰ 15 ਮਈ ਨੂੰ ਜਿਹੜਾ ਹੈ ਉਹ ਸੂਰਜ ਚਮਕਦਾਰ ਨਿਕਲੇਗਾ ਬਾਹਰ। ਬਟ ਫਿਰ ਕਿਉਂਕਿ ਬਟ ਦੇ ਵਿੱਚ ਫਿਰ ਆ ਗਿਆ ਕਿਉਂਕਿ ਜਿਹੜਾ ਹਾਂਜੀ ਮੈਨੂੰ ਲੱਗਦਾ ਵੀ ਬਟ ਕਿੱਥੇ ਆ ਗਿਆ ਥੋੜ੍ਹੀ ਜਿਹੀ ਬਾਰੇ ਵੀ ਗੱਲਬਾਤ ਕਰ ਲਈਏ ਕਿਉਂਕਿ ਫਰਾਈਡੇ ਨੂੰ 15 ਮਈ ਨੂੰ 14 ਡਿਗਰੀ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 5 ਡਿਗਰੀ ਟੈਂਪਰੇਚਰ ਜਿਹੜਾ ਉਹ ਹੋਏਗਾ। ਸੰਡੇ ਤੋਂ ਪਹਿਲਾਂ ਆਉਂਦਾ ਸੈਟਰਡੇ ਜਿਸ ਦਿਨ ਤੁਸੀਂ ਵਿਸਾਖੀ ਮੇਲਾ ਦੇਖਣਾ ਨਾ ਸੋ ਉਸ ਦਿਨ 8 ਮਿਲੀਮੀਟਰ ਤੱਕ 8.5 ਮਿਲੀਮੀਟਰ ਤੱਕ ਰੇਨ ਦੇ ਚਾਂਸਿਸ ਜਿਹੜੇ ਦੱਸੇ ਜਾ ਰਹੇ ਨੇ ਅਤੇ ਸੋ ਇਹ ਮੈਨੂੰ ਲੱਗਦਾ ਵੀ ਇਹ ਫਰਾਈਡੇ ਨੂੰ ਸ਼ੁਰੂ ਹੋ ਜਾਣੀ ਹੈ ਲਾਈਟ ਰੇਨ ਜਿਹੜੀ ਇਹ ਪੈਂਦੀ ਰਹਿਣੀ ਹੈ ਅਤੇ ਇਸ ਕਰਕੇ ਥੋੜ੍ਹਾ ਜਿਹਾ ਇਹਨੂੰ ਅਵੋਇਡ ਕਰ ਲਓ। ਸੰਡੇ 17 ਮਈ ਜਿਹੜੀ ਹੈ 11 ਡਿਗਰੀ ਵੱਧ ਤੋਂ ਵੱਧ ਹੋਏਗਾ ਟੈਂਪਰੇਚਰ ਉਸ ਦਿਨ ਸਿੰਗਲ ਡਿਜਿਟ 'ਚ। ਮੈਂ ਸੋਚਿਆ ਨਹੀਂ ਵੀ ਇੰਨੀ ਠੰਡ ਵਾਲਾ ਮਾਹੌਲ ਜਿਹੜਾ ਹੋ ਜਾਏਗਾ ਜਿੱਥੇ 25-25 ਡਿਗਰੀ ਆਪਾਂ ਟੈਂਪਰੇਚਰ ਦੇਖ ਰਹੇ ਹਾਂ ਉਸ ਦਿਨ 7 ਡਿਗਰੀ 'ਤੇ ਪਹੁੰਚ ਜਾਣਾ। ਸੋ ਸੰਡੇ ਨੂੰ 11 ਡਿਗਰੀ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 3 ਡਿਗਰੀ। ਫਿਰ ਮੰਡੇ ਤੋਂ ਚਮਕਦਾਰ ਧੁੱਪ ਜਿਹੜੀ ਹੈ ਵਾਪਸ ਆ ਰਹੀ ਹੈ 16 ਡਿਗਰੀ ਟੈਂਪਰੇਚਰ ਦੇ ਨਾਲ ਅਤੇ ਘੱਟ ਤੋਂ ਘੱਟ 2 ਡਿਗਰੀ ਜਿਹੜਾ ਇਹ ਆਉਣ ਵਾਲੇ ਦਿਨਾਂ ਦਾ ਟੈਂਪਰੇਚਰ ਹੋਣ ਜਾ ਰਿਹਾ ਜੀ। ਸੋ ਇਹ ਸੀਗਾ ਵੈਦਰ ਦੀ ਅਪਡੇਟ ਅਤੇ ਇਹਦੇ ਨਾਲ ਨਾਲ ਕਿਉਂਕਿ ਆਪਾਂ ਵਿਸਾਖੀ ਦੀ ਗੱਲਬਾਤ ਵੀ ਇਹਦੇ ਨਾਲ ਹੀ ਕਰਦੇ ਹਾਂ ਅਤੇ ਸੋ ਮੈਨੂੰ ਇਹ ਹੈ ਵੀ ਆਪਾਂ ਥੋੜ੍ਹੀ ਥੋੜ੍ਹੀ ਵਿਸਾਖੀ ਦੀ ਗੱਲਬਾਤ ਵੀ ਕਰਦੇ ਰਹੀਏ ਅਤੇ ਪ੍ਰੋਗਰਾਮ ਨੂੰ ਜਿਹੜਾ ਅੱਗੇ ਵਧਾਉਂਦੇ ਰਹੀਏ। ਸੋ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ 8 ਵਜੇ ਤੱਕ ਚੱਲੇਗਾ ਅਤੇ ਪ੍ਰੋਗਰਾਮ ਦੇ ਵਿੱਚ ਜਿੱਥੇ ਆਪਾਂ ਫਰੀ ਐਂਟਰੀ ਖਾਣ ਪੀਣ ਦਾ ਅਰੇਂਜਮੈਂਟ ਮੈਜਿਕ ਸ਼ੋਅ ਜਿਹੜਾ ਰੱਖਿਆ ਅਤੇ ਉਸ ਤੋਂ ਇਲਾਵਾ ਹੋਰ ਕਈ ਐਕਟੀਵਿਟੀਜ਼ ਹੋਣਗੀਆਂ। ਉਹਦੇ 'ਚ ਇੱਕ ਖਾਸ ਐਕਟੀਵਿਟੀਜ਼ ਇਹ ਵੀ ਹੈ ਕਿ ਵੀ ਤੁਸੀਂ ਬੱਚਿਆਂ ਨੂੰ ਆਪਣਾ ਕਲਚਰ ਦਿਖਾਉਣ ਵਾਸਤੇ ਕਰਮਾ ਜੀਪ ਵਾਲੇ ਜਿਹੜੇ ਨੇ ਉਹ ਆਪਣੀ ਜੀਪ ਟਰੱਕ ਟ੍ਰੇਲਰ ਜੋ ਵੀ ਹੈ ਅਤੇ ਨਾਲ ਨਾਲ ਕੁਛ ਕਲਚਰ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੀ ਲੈ ਕੇ ਆ ਰਹੇ ਨੇ। ਸੋ ਤੁਸੀਂ ਉੱਥੇ ਪਹੁੰਚ ਕੇ ਅਤੇ ਉਹਨਾਂ ਦੇ ਇਸ ਪ੍ਰੋਗਰਾਮ ਨੂੰ ਜਿਹੜਾ ਇੰਜੋਏ ਕਰ ਸਕਦੇ ਹੋ, ਦੇਖ ਸਕਦੇ ਹੋ, ਬੱਚਿਆਂ ਨੂੰ ਦਿਖਾ ਸਕਦੇ ਹੋ ਕੀ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਕੋਲ ਹੈਗੀਆਂ। ਸੋ ਇਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਦੇਖੀਆਂ ਜਾ ਸਕਦੀਆਂ ਨੇ। ਉਹਦੇ ਨਾਲ ਨਾਲ ਆਪਾਂ ਮੈਨੂੰ ਲੱਗਦਾ ਵੀ ਇੱਕ ਗੀਤ ਸੁਣ ਲੈਂਦੇ ਹਾਂ, ਫਿਰ ਗੀਤ ਤੋਂ ਬਾਅਦ ਫਿਰ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਜਾਰੀ ਰੱਖਦੇ ਹਾਂ। ਲੈਟਸ ਸੀ ਇਹ ਕੀ ਕਹਿੰਦਾ ਗਾਣਾ ਜੀ।

0: ਜੀ ਸੋ ਇਹ ਇੱਕ ਗੀਤ ਸੀਗਾ ਜੀ ਮੈਨੂੰ ਲੱਗਿਆ ਵੀ ਨਾਲ ਦੀ ਨਾਲ ਹੀ ਕੋਈ ਨਾ ਕੋਈ ਗੀਤ ਸੰਗੀਤ ਦਾ ਪ੍ਰੋਗਰਾਮ ਵੀ ਚੱਲਦਾ ਰਹੇ ਤੇ ਸੁਣਦੇ ਰਹਿੰਦੇ ਹਾਂ ਬਟ ਖਬਰਾਂ ਜਿਹੜੀਆਂ ਨੇ ਉਹ ਕਾਫੀ ਆ ਰਹੀਆਂ ਨੇ ਮੌਕੇ ਦੇ ਹਿਸਾਬ ਦੇ ਨਾਲ ਜਿਹੜੀਆਂ ਚੀਜ਼ਾਂ ਅੱਜ ਸੁਰਖੀਆਂ ਬੰਦੀਆਂ ਜਾ ਰਹੀਆਂ ਉਹਨਾਂ ਸਾਰਿਆਂ ਦੇ ਉੱਤੇ ਵੀ ਨਜ਼ਰ ਮਾਰਾਂਗੇ ਤੇ ਦੇਖਾਂਗੇ ਵੀ ਕਿੱਥੇ ਕਿੱਥੇ ਕੀ ਕੁਛ ਹੁੰਦਾ ਜਾ ਰਿਹਾ ਵੈਸੇ ਰੋਜ਼ ਕੋਈ ਨਾ ਕੋਈ ਮੰਦਭਾਗੀਆਂ ਘਟਨਾਵਾਂ ਜਿਹੜੀਆਂ ਨੇ ਉਹ ਸਾਡੇ ਆਸ ਪਾਸ ਦੇਖੀ ਜਾਂਦੀਆਂ ਸੋ ਜਿਹਦੇ ਕਰਕੇ ਧਿਆਨ ਜਿਹੜਾ ਉੱਧਰਲੇ ਪਾਸੇ ਚਲਾ ਜਾਂਦਾ ਬਟ ਮੇਰੀ ਕੋਸ਼ਿਸ਼ ਹੈ ਵੀ ਮੈਂ ਤੁਹਾਨੂੰ ਜਿਹੜੀਆਂ ਨੇ ਕੁਛ ਚੰਗੀਆਂ ਚੰਗੀਆਂ ਖਬਰਾਂ ਜਿਹੜੀਆਂ ਨੇ ਉਹੀ ਸੁਣਾਵਾਂ ਅਤੇ ਉਹਦੇ 'ਤੇ ਆਪਾਂ ਆਪਣੀ ਗੱਲਬਾਤ ਜਿਹੜੀ ਹੈ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਸੋ ਕੁਛ ਇੱਕ ਏਅਰਲਾਈਨਾਂ ਦੀਆਂ ਖਬਰਾਂ ਵੀ ਆ ਰਹੀਆਂ ਅਤੇ ਕੁਛ ਇੱਕ ਖਬਰਾਂ ਜਿਹੜੀਆਂ ਨੇ ਉਹ ਪੰਜਾਬ ਦੇ ਨਾਲ ਰਿਲੇਟਡ ਵੀ ਆ ਰਹੀਆਂ ਪੰਜਾਬ ਦੇ ਨਾਲ ਰਿਲੇਟਡ ਦਾ ਮਤਲਬ ਇਹ ਨਹੀਂ ਕਿ ਵੀ ਪੰਜਾਬ ਦੀਆਂ ਖਬਰਾਂ ਪੰਜਾਬ ਦੇ ਕ੍ਰਿਕਟ ਦੀਆਂ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਦੇਖਣ ਨੂੰ ਮਿਲ ਰਹੀਆਂ ਸੋ ਕੀ ਖਬਰਾਂ ਨੇ ਥੋੜ੍ਹੀ ਜਿਹੀ ਉੱਤੇ ਜਾਣਕਾਰੀ ਲੈ ਲੈਂਦੇ ਹਾਂ ਫਿਰ ਉਸ ਤੋਂ ਬਾਅਦ ਆਪਾਂ ਆਪਣੀ ਗੱਲਬਾਤ ਜਿਹੜੀ ਹੈ ਜਾਰੀ ਰੱਖਦੇ ਹਾਂ
1: ਸਭ ਰੰਗ ਆਈਪੀਐਲ 2026 ਦੀ ਗੱਲ ਕਰਦੇ ਹਾਂ ਇਸ ਵਕਤ ਦਰਸ਼ਕਾਂ ਦੇ ਚਾਹਣ ਵਾਲਿਆਂ ਦੇ ਸਿਰ ਤੇ ਚੜ ਕੇ ਕ੍ਰਿਕਟ ਦਾ ਖੁਮਾਰ ਬੋਲ ਰਿਹਾ ਹੈ ਪੰਜਾਬ ਕਿੰਗਸ ਦੇ ਫੈਨਸ ਸਿਰਫ ਪੰਜਾਬ ਹੀ ਨਹੀਂ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਨੇ ਸਾਰੇ ਪੰਜਾਬ ਕਿੰਗਸ ਦੇ ਫੈਨ ਹਨ ਇੱਕ ਤਾਂ ਇਸ ਟੀਮ ਦੇ ਵਿੱਚ ਜ਼ਿਆਦਾਤਰ ਪੰਜਾਬੀ ਖਿਡਾਰੀ ਆਪਾਂ ਕਹਿ ਸਕਦੇ ਹਾਂ ਦੂਸਰਾ ਪੰਜਾਬ ਦੇ ਨਾਮ ਤੇ ਟੀਮ ਦਾ ਨਾਮ ਰੱਖਿਆ ਹੋਇਆ ਹਾਲਾਂਕਿ ਪੰਜਾਬੀਆਂ ਤੋਂ ਇਲਾਵਾ ਹੋਰ ਵੀ ਕਰੋੜਾਂ ਲੱਖਾਂ ਫੈਨਸ ਹਨ ਇਸ ਟੀਮ ਦੇ ਤੇ ਇਹਨਾਂ ਫੈਨਸ ਦੇ ਮਨ ਵਿੱਚ ਇਸ ਵਕਤ ਇੱਕੋ ਹੀ ਸਵਾਲ ਹੈ ਕਿ ਕੀ ਇਸ ਵਾਰੀ ਟੀਮ ਪਲੇ ਆਫ ਤੱਕ ਪਹੁੰਚ ਸਕੂਗੀ ਸੀਜ਼ਨ ਦੀ ਸ਼ੁਰੂਆਤ ਦੇ ਵਿੱਚ ਪੰਜਾਬ ਕਿੰਗਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਲਗਾਤਾਰ 7 ਮੈਚ ਜਿੱਤੇ ਟੀਮ ਟਾਪ ਤੇ ਸੀ ਟਰਾਫੀ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਸੀ ਪਰ ਲਗਾਤਾਰ ਹੁਣ 4 ਹਾਰਾਂ ਨੇ ਤਸਵੀਰ ਬਦਲ ਕੇ ਰੱਖ ਦਿੱਤੀ ਹੈ ਹੁਣ ਪੰਜਾਬ ਕਿੰਗਸ ਦੇ ਲਈ ਬਚਿਆ ਹਰੇਕ ਮੈਚ ਇੱਕ ਫਾਈਨਲ ਵਰਗਾ ਹੀ ਹੈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਸ਼੍ਰੇਯਸ ਅਈਅਰ ਦੀ ਟੀਮ ਦਬਾਅ ਦੇ ਵਿੱਚ ਵਾਪਸੀ ਕਰ ਸਕੇਗੀ ਸ਼੍ਰੇਯਸ ਅਈਅਰ ਸਰਪੰਚ ਸਾਹਿਬ ਜਿਹੜੇ ਕਿ ਇਸ ਟੀਮ ਦੇ ਕਪਤਾਨ ਹਨ ਤੇ ਜਿਹੜਾ ਸਭ ਤੋਂ ਪਹਿਲਾਂ ਆਪਾਂ ਸਵਾਲ ਕੀਤਾ ਸੀ ਕਿ ਕੀ ਪਲੇ ਆਫ ਦੇ ਵਿੱਚ ਹਾਲੇ ਵੀ ਪੰਜਾਬ ਕਿੰਗਸ ਜਗ੍ਹਾ ਬਣਾ ਸਕਦੀ ਹੈ ਤਾਂ ਉੱਤਰ ਹੈ ਹਾਂਜੀ ਬਿਲਕੁਲ ਬਣਾ ਸਕਦੀ ਹੈ ਪਰ ਇਸ ਵਾਸਤੇ ਹੁਣ ਟੀਮ ਨੂੰ ਆਪਣੀਆਂ ਗਲਤੀਆਂ ਤੁਰੰਤ ਠੀਕ ਕਰਨੀਆਂ ਪੈਣਗੀਆਂ ਸੀਜ਼ਨ ਦੀ ਸ਼ੁਰੂਆਤ ਦੇ ਵਿੱਚ ਪੰਜਾਬ ਕਿੰਗਸ ਸਭ ਤੋਂ ਮਜ਼ਬੂਤ ਰਹੀ ਹੈ ਸ਼੍ਰੇਯਸ ਅਈਅਰ ਦੀ ਕਪਤਾਨੀ ਦੇ ਵਿੱਚ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪ੍ਰਭ ਸਿਮਰਨ ਸਿੰਘ ਅਤੇ ਪ੍ਰਿਆਂਸ਼ ਆਰੀਆ ਦੀ ਓਪਨਿੰਗ ਜੋੜੀ ਨੇ ਕਈ ਮੈਚ ਜਿਤਾਏ ਟੀਮ ਲੰਬੇ ਸਮੇਂ ਤੱਕ ਪੁਆਇੰਟਸ ਟੇਬਲ ਦੇ ਟਾਪ ਤੇ ਰਹੀ ਪਰ ਹੁਣ ਪੰਜਾਬ ਕਿੰਗਸ ਲਗਾਤਾਰ 4 ਮੈਚ ਹਾਰੀ ਹੈ ਤਾਜ਼ਾ ਮੈਚ ਵਿੱਚ ਦਿੱਲੀ ਕੈਪੀਟਲਸ ਨੇ ਪੰਜਾਬ ਨੂੰ 3 ਵਿਕਟਾਂ ਨਾਲ ਹਰਾਇਆ ਧਰਮਸ਼ਾਲਾ ਦੇ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਨੇ 20 ਓਵਰਾਂ ਦੇ ਵਿੱਚ 210 ਦੌੜਾਂ ਬਣਾਈਆਂ ਪਰ ਦਿੱਲੀ ਨੇ 19 ਓਵਰਾਂ ਦੇ ਵਿੱਚ ਹੀ ਟੀਚਾ ਪੂਰਾ ਕਰ ਲਿਆ ਇਸ ਹਾਰ ਤੋਂ ਬਾਅਦ ਪੰਜਾਬ ਦੇ 11 ਮੈਚਾਂ ਵਿੱਚ ਹੁਣ 13 ਅੰਕ ਹਨ ਟੀਮ ਨੇ 6 ਮੈਚ ਜਿੱਤੇ ਹਨ 4 ਹਾਰੇ ਹਨ ਇੱਕ ਮੈਚ ਰੱਦ ਹੋ ਗਿਆ ਸੀ ਹੁਣ ਪੰਜਾਬ ਕਿੰਗਸ ਦੇ ਸਿਰਫ 3 ਮੈਚ ਬਾਕੀ ਹਨ ਮੁੰਬਈ ਇੰਡੀਅਨਸ ਰਾਇਲ ਚੈਲੰਜਰਸ ਬੰਗਲੁਰੂ ਅਤੇ ਲਖਨਊ ਸੁਪਰ ਜੁਆਇੰਟਸ ਦੇ ਖਿਲਾਫ ਇਹ ਮੁਕਾਬਲੇ ਹੋਣਗੇ ਤੇ ਪਲੇ ਆਫ ਦੇ ਵਿੱਚ ਪੱਕੀ ਥਾਂ ਦੇ ਲਈ ਘੱਟੋ ਘੱਟ 2 ਮੈਚ ਤਾਂ ਜਿੱਤਣੇ ਬਹੁਤ ਜ਼ਰੂਰੀ ਨੇ ਜੇ ਟੀਮ 3 ਮੈਚ ਜਿੱਤੀ ਹੈ ਤਾਂ ਟਾਪ 2 ਦੇ ਵਿੱਚ ਵੀ ਪਹੁੰਚ ਸਕਦੀ ਹੈ ਹੁਣ ਸਵਾਲ ਇਹ ਹੈ ਕਿ ਇੰਨੀ ਮਜ਼ਬੂਤ ਟੀਮ ਹੁਣ ਲਗਾਤਾਰ ਹਾਰ ਕਿਉਂ ਰਹੀ ਹੈ ਸਭ ਤੋਂ ਵੱਡੀ ਸਮੱਸਿਆ ਫੀਲਡਿੰਗ ਦੀ ਪੰਜਾਬ ਕਿੰਗਸ ਨੇ ਇਸ ਸੀਜ਼ਨ ਦੇ ਵਿੱਚ 56 ਵਿੱਚੋਂ 16 ਕੈਚ ਛੱਡ ਦਿੱਤੇ ਹਨ ਕੈਚ ਫੜਨ ਦੀ ਕੁਸ਼ਲਤਾ ਸਿਰਫ 71.43% ਹੈ ਜਿਹੜੀ ਲੀਗ ਦੇ ਵਿੱਚ ਸਭ ਤੋਂ ਮਾੜੀ ਹੈ ਕਈ ਅਹਿਮ ਮੌਕਿਆਂ ਤੇ ਛੱਡੇ ਕੈਚ ਟੀਮ ਨੂੰ ਮਹਿੰਗੇ ਪਏ ਹਨ ਯੁਜਵਿੰਦਰ ਚਾਹਲ ਦੀ ਗੇਂਦ ਤੇ ਹੀ 8 ਕੈਚ ਜਾ ਚੁੱਕੇ ਨੇ ਜੇ ਕੈਚ ਫੜੇ ਜਾਂਦੇ ਤਾਂ ਚਾਹਲ ਟਾਪ ਵਿਕਟ ਟੇਕਰਸ ਦੇ ਵਿੱਚ ਹੋ ਸਕਦੇ ਸੀ ਦੂਜੀ ਵੱਡੀ ਸਮੱਸਿਆ ਗੇਂਦਬਾਜ਼ੀ ਵੀ ਹੈ ਪੰਜਾਬ ਦੇ ਗੇਂਦਬਾਜ਼ ਇਸ ਸੀਜ਼ਨ ਦੇ ਵਿੱਚ ਔਸਤ 10.1

ਤਾਲੀ ਦੌੜਾਂ ਪ੍ਰਤੀ ਓਵਰ ਦੇ ਰਹੇ ਹਨ। ਇਹ ਟੂਰਨਾਮੈਂਟ ਦੀਆਂ ਸਭ ਤੋਂ ਮਹਿੰਗੀਆਂ ਗੇਂਦਬਾਜ਼ੀਆਂ ਦੇ ਵਿੱਚੋਂ ਇੱਕ ਹੈ। ਦਿੱਲੀ ਦੇ ਖਿਲਾਫ 210 ਰਨ ਵੀ ਡਿਫੈਂਡ ਨਹੀਂ ਹੋ ਸਕੇ। ਤੀਜੀ ਸਮੱਸਿਆ ਹੈ ਓਪਨਰਾਂ ਤੇ ਬਹੁਤ ਵੱਧ ਨਿਰਭਰਤਾ। ਜਦੋਂ ਪ੍ਰਭਸਿਮਰਨ ਅਤੇ ਪ੍ਰਿਆਸ਼ ਚੰਗੀ ਸ਼ੁਰੂਆਤ ਦਿੰਦੇ ਹਨ ਟੀਮ ਜਿੱਤਦੀ ਹੈ, ਪਰ ਜਦੋਂ ਦੋਵੇਂ ਛੇਤੀ ਆਊਟ ਹੋ ਜਾਂਦੇ ਨੇ ਤਾਂ ਮਿਡਲ ਆਰਡਰ ਦਬਾਅ ਦੇ ਵਿੱਚ ਆ ਜਾਂਦਾ, ਟੀਮ ਹਾਰਦੀ ਹੈ। ਚੌਥੀ ਸਮੱਸਿਆ ਹੈ ਪਲੈਨਿੰਗ ਦੀ ਕਮੀ। ਸ਼੍ਰੇਯਸ ਅਈਅਰ ਨੇ ਖੁਦ ਮੰਨਿਆ ਕਿ ਫੀਲਡਿੰਗ ਅਤੇ ਗੇਂਦਬਾਜ਼ੀ ਨੇ ਟੀਮ ਨੂੰ ਨੁਕਸਾਨ ਪਹੁੰਚਾਇਆ। ਉਨ੍ਹਾਂ ਕਿਹਾ ਕਿ ਮੈਂ ਗੱਲ ਨੂੰ ਘੁਮਾ ਕੇ ਨਹੀਂ ਕਹੂੰਗਾ, ਸਾਡੀ ਫੀਲਡਿੰਗ ਅਤੇ ਬਾਲਿੰਗ ਹੀ ਹਾਰ ਦਾ ਕਾਰਨ ਬਣ ਰਹੀ ਹੈ। ਹੁਣ ਸਵਾਲ ਹੈ ਕਿ ਪਲੇ ਆਫ ਵਿਚ ਥਾਂ ਬਣਾਉਣ ਲਈ ਟੀਮ ਨੂੰ ਬਦਲਾਅ ਕੀ ਕਰਨਾ ਚਾਹੀਦਾ। ਕਈ ਮਾਹਿਰ ਹਰਪ੍ਰੀਤ ਬਰਾੜ ਤੇ ਯਸ਼ ਠਾਕੁਰ ਨੂੰ ਮੌਕਾ ਦੇਣ ਦੀ ਸਲਾਹ ਦੇ ਰਹੇ ਨੇ। ਅਜ਼ਮਤੁੱਲਾ ਉਮਰਜ਼ਈ ਨੂੰ ਵੀ ਟੀਮ ਚ ਸ਼ਾਮਲ ਕੀਤਾ ਜਾ ਸਕਦਾ ਹੈ। ਕੋਚ ਰਿਕੀ ਪੌਂਟਿੰਗ ਨੂੰ ਵਿਦੇਸ਼ੀ ਖਿਡਾਰੀਆਂ ਤੇ ਨਿਰਭਰਤਾ ਘਟਾਉਣੀ ਪੈ ਸਕਦੀ ਹੈ। ਚੰਗੀ ਗੱਲ ਇਹ ਹੈ ਕਿ ਧਰਮਸ਼ਾਲਾ ਵਿਚ ਪੰਜਾਬ ਦਾ ਰਿਕਾਰਡ ਮਜ਼ਬੂਤ ਰਿਹਾ। ਹੋਮ ਕੰਡੀਸ਼ਨ ਟੀਮ ਦੇ ਲਈ ਫਾਇਦੇਮੰਦ ਹੋ ਸਕਦੀਆਂ ਨੇ, ਇਸ ਲਈ ਪੰਜਾਬ ਕਿੰਗਸ ਹਾਲੇ ਵੀ ਪਲੇ ਆਫ ਦੀ ਦੌੜ ਵਿਚ ਮਜ਼ਬੂਤੀ ਨਾਲ ਮੌਜੂਦ ਹੈ। ਪਰ ਹੁਣ ਹਰੇਕ ਮੈਚ ਕਰੋ ਜਾਂ ਮਰੋ ਵਾਲੀ ਸਥਿਤੀ ਦੇ ਵਿਚ ਕਿਹਾ ਜਾ ਸਕਦਾ ਹੈ। ਜੇ ਫੀਲਡਿੰਗ ਸੁਧਰ ਗਈ, ਗੇਂਦਬਾਜ਼ੀ ਯੋਜਨਾ ਦੇ ਨਾਲ ਹੋਈ ਤੇ ਜੇ ਟੀਮ ਦਬਾਅ ਦੇ ਵਿਚ ਵੀ ਸ਼ਾਂਤ ਰਹੀ ਤਾਂ ਪੰਜਾਬ ਕਿੰਗਸ ਇਸ ਵਾਰ ਸਿਰਫ ਪਲੇ ਆਫ ਹੀ ਨਹੀਂ ਟਰਾਫੀ ਤੱਕ ਵੀ ਪਹੁੰਚ ਸਕਦੀ ਹੈ। ਅਸੀਂ ਸਾਰੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ। ਧੰਨਵਾਦ।

0: ਬਿਲਕੁਲ ਜੀ, ਖੜਾਕਾ ਵੰਗ ਦਾ ਹੋਵੇ ਜਾਂ ਕਿਸੇ ਹੋਰ ਦਾ, ਬਟ ਇਹ ਹੈ ਵੀ ਪੱਗਾਂ ਦੀ ਗੱਲਬਾਤ ਚੱਲ ਰਹੀ ਹੈ ਤੇ ਪੱਗਾਂ ਦਾ ਜਿਹੜਾ ਕੰਪੀਟੀਸ਼ਨ ਵੀ ਹੋਏਗਾ ਤੇ ਪੱਗਾਂ ਬੰਨੀਆਂ ਵੀ ਜਾਣਗੀਆਂ ਖੂਬ, ਜਿਹੜੀਆਂ ਕਿ ਕੈਲਗਰੀ ਦਾ ਸਾਡਾ ਜਿਹੜਾ ਸਿੱਖ ਮੋਟਰਸਾਈਕਲ ਰਾਈਡਰ ਕਲੱਬ ਹੈ ਉਹਨਾਂ ਵੱਲੋਂ, ਕੈਨੇਡਾ ਦਾ ਕਲੱਬ ਹੈ ਵੈਸੇ, ਉਹਨਾਂ ਦਾ ਨਾਂ ਕੈਨੇਡਾ ਹੈ, ਕੈਲਗਰੀ ਨਹੀਂ ਹੈਗਾ, ਤੇ ਇਸ ਕਲੱਬ ਦੇ ਵੱਲੋਂ ਜਿਹੜੀਆਂ ਨੇ ਪੱਗਾਂ ਬੰਨੀਆਂ ਜਾਣਗੀਆਂ ਇਸ ਵਾਰੀ ਵਿਸਾਖੀ ਦੇ ਮੇਲੇ ਦੇ ਉੱਤੇ, ਤੇ ਹੋਮ ਹਮਾ ਕੇ ਤੁਸੀਂ ਵੀ ਪਹੁੰਚਣਾ ਜੀ ਉੱਥੇ ਪ੍ਰੋਗਰਾਮ ਨੂੰ ਇੰਜੋਏ ਕਰਨ ਵਾਸਤੇ। ਪ੍ਰੋਗਰਾਮ ਨੂੰ ਇੰਜੋਏ ਕਰਨ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਲੈਣੇ, ਬ੍ਰੇਕ ਲੈ ਕੇ ਫਿਰ ਵਾਪਸ
1: ਮਿਲਦੇ ਹਾਂ।
2: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
3: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
2: ਨਵੇਂ ਪੇਸ਼ੈਂਟਸ ਹੁਣ ਐਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ।
3: ਕਾਲ ਕਰੋ 5877360 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
3: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।

0: ਲੱਗ ਗਿਆ ਵੀ ਕੁਛ ਤਕਨੀਕੀ ਖਰਾਬੀ
1: ਹੋ ਗਈ। ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
2: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
2: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ। ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
1: ਕਾਲ ਕਰੋ 5873606890 ਲਾਈਫ ਲਾਈਨ ਮੈਡੀਕਲ ਕਲੀਨਿਕ। ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ

0: ਕੇ ਬਾਹਰ ਆਉਣਾ ਹੈ ਅਤੇ ਅੰਦਰ ਜਾਣਾ ਹੀ ਪੈਣਾ।
1: ਸੋ ਇਹ ਇੱਕ ਹੁਣ ਵਿਸਾਖੀ ਦਾ ਪ੍ਰੋਗਰਾਮ ਚੱਲ ਰਿਹਾ ਜੀ, ਥੋੜ੍ਹਾ ਜਿਹਾ ਜੋਸ਼ੋ ਖਰੋਸ਼ ਤਾਂ ਚਾਹੀਦਾ ਲੱਗਣਾ ਚਾਹੀਦਾ ਵੀ ਹੁਣ ਆਪਾਂ ਵਿਸਾਖੀ ਮਨਾਉਣ ਜਾਣਾ ਹੈ। ਅਤੇ ਸੈਟਰਡੇ ਵਾਲੇ ਦਿਨ ਤਿੰਨ ਦਿਨ ਰਹਿ ਗਏ ਗਿਣਤੀ ਦੇ, ਬੜੀ ਤੇਜ਼ੀ ਦੇ ਨਾਲ ਵੈਸੇ ਦਿਨ ਜਿਹੜੇ ਆ ਬੀਤਦੇ ਜਾ ਰਹੇ ਆ। ਅਤੇ ਇੱਦਾਂ ਲੱਗਦਾ ਵੀ ਜਿੱਦਾਂ ਲਾਗੇ ਹੀ ਪਹੁੰਚ ਗਿਆ ਸਾਰਾ ਮਾਹੌਲ, ਜਿਹੜਾ ਕਾਫੀ ਟਾਈਟ ਹੋਇਆ ਪਿਆ। ਵੈਸੇ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਇਸੇ ਤਰੀਕੇ ਨਾਲ ਚੱਲਦੀਆਂ ਜਾ ਰਹੀਆਂ, ਬਟ ਆਪਾਂ ਇਹ 'ਤੇ ਗੱਲਬਾਤ ਜਿਹੜੀ ਹੈ ਕਰਦੇ ਰਹਾਂਗੇ ਆਪਣੀ। ਅਤੇ ਮੇਲੇ ਦੀ ਗੱਲਬਾਤ ਚੱਲਦੀ ਹੈ ਅਤੇ ਥੋੜ੍ਹੀ ਜਿਹੀ ਮੇਲੇ ਦੀ ਇਨਫੋਰਮੇਸ਼ਨ ਜਿਹੜੀ ਤੁਹਾਡੇ ਨਾਲ ਫਿਰ ਤੋਂ ਸ਼ੇਅਰ ਕਰਦੀ ਹੈ, ਕਿਉਂਕਿ ਇਹ ਵਿਸਾਖੀ ਮੇਲਾ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਦੇਖਦੇ ਆ ਰਹੇ ਹੋ। ਆਲਮੋਸਟ 13ਵਾਂ ਵਿਸਾਖੀ ਮੇਲਾ ਜਿਹੜਾ ਕਿ ਪਿਛਲੇ 14-15 ਸਾਲ ਹੋ ਗਏ ਨੇ ਸਾਨੂੰ ਸੈਲੀਬ੍ਰੇਟ ਕਰਦੇ ਹਾਂ। ਸੋ ਇਹਦੇ ਬਾਰੇ
2: ਸਾਲ ਦੇ ਸਭ ਤੋਂ ਵੱਡੇ ਜਸ਼ਨ ਲਈ ਤਿਆਰ ਹੋ ਜਾਓ। ਅਸੀਂ ਤੁਹਾਨੂੰ 13ਵੇਂ ਸਾਲਾਨਾ ਵਿਸਾਖੀ ਮੇਲੇ 2026 ਵਿੱਚ ਸੱਦਾ ਦਿੰਦੇ ਹੋਏ ਬਹੁਤ ਖੁਸ਼ ਹਾਂ। ਇਹ ਸਿਰਫ ਇੱਕ ਤਿਉਹਾਰ ਨਹੀਂ ਬਲਕਿ ਇੱਕ ਵਿਸ਼ਾਲ ਬਹੁਤ ਸੱਭਿਆਚਾਰਕ ਮੇਲਾ ਹੈ। ਸਭ ਤੋਂ ਵਧੀਆ ਗੱਲ ਕੀ ਹੈ, ਐਂਟਰੀ ਬਿਲਕੁਲ ਮੁਫਤ ਹੈ। ਜੀ ਹਾਂ, ਪੂਰੇ ਪਰਿਵਾਰ ਲਈ ਮੁਫਤ। ਅਤੇ ਤੁਸੀਂ ਇੱਥੋਂ ਭੁੱਖੇ ਨਹੀਂ ਜਾਵੋਗੇ, ਕਿਉਂਕਿ ਸਾਡੇ ਸ਼ਾਨਦਾਰ ਪਾਰਟਨਰਸ ਮਿਰਚੀ ਰੈਸਟੋਰੈਂਟ, ਕਬੂਬ ਫਿਊਜ਼ਨ, ਗੁਰੂ ਨਾਨਕ ਫ੍ਰੀ ਕਿਚਨ ਅਤੇ ਹੋਰ ਕਈਆਂ ਵੱਲੋਂ ਮੁਫਤ ਲੰਗਰ ਅਤੇ ਖਾਣਾ ਵਰਤਾਇਆ ਜਾਵੇਗਾ। ਰੌਣਕਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ। ਜਾਦੂਗਰ ਕੇ ਦੇ ਜਾਦੂ ਦਾ ਆਨੰਦ ਮਾਣੋ। ਮਿਸਟਰ ਐਂਡ ਮਿਸਿਸ ਬੀਅਰ ਫੈਸ਼ਨ ਸ਼ੋਅ ਵਿੱਚ ਨਵੇਂ ਸਟਾਈਲ ਦੇਖੋ ਅਤੇ ਸਿੱਖ ਮੋਟਰਸਾਈਕਲ ਰਾਈਡਰਸ ਕੈਲਗਰੀ ਦੇ ਨਾਲ ਅਨਲਿਮਿਟਿਡ ਦਸਤਾਰ ਸਜਾਉਣ ਅਤੇ ਮੁਕਾਬਲੇ ਵਿੱਚ ਹਿੱਸਾ ਲਓ। ਇਸ ਤੋਂ ਇਲਾਵਾ ਤੁਸੀਂ ਸਾਡੇ ਲੱਕੀ ਡਰਾ ਰਾਹੀਂ ਬੈਸਟ ਬਾਏ ਫਰਨੀਚਰ ਵੱਲੋਂ ਇੱਕ ਸ਼ਾਨਦਾਰ ਰੀਕਲਾਈਨਿੰਗ ਸੋਫਾ ਸੈੱਟ ਜਿੱਤ ਸਕਦੇ ਹੋ। ਇੱਥੇ ਸਟਰੀਟ ਸ਼ਾਈਨ ਮੀਡੀਆ ਵੱਲੋਂ LED ਟਰੱਕ ਡਿਸਪਲੇ, ਪੰਜਾਬੀ ਟਰੈਕਟਰ, ਜੀਪਾਂ ਅਤੇ ਪੰਜਾਬੀ ਵਿਰਸੇ ਨਾਲ ਆ ਰਿਹਾ ਕਰਮਾ ਜੀਪ ਕਲੱਬ ਅਤੇ ਲੋਕਲ ਵੈਂਡਰਾਂ ਅਤੇ ਦਸਤਕਾਰੀ ਨਾਲ ਭਰਿਆ ਇੱਕ ਸ਼ਾਨਦਾਰ ਬਾਜ਼ਾਰ ਵੀ ਹੋਵੇਗਾ। ਤਾਰੀਖ ਨੋਟ ਕਰ ਲਓ, ਸ਼ਨੀਵਾਰ 16 ਮਈ 2026 ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ। ਜੈਨੇਸਿਸ ਸੈਂਟਰ, ਫੀਚਰ ਜਿਮ ਅਤੇ ਇਵੈਂਟ ਸੈਂਟਰ, 7555 ਫੈਲਕਨ ਰਿਜ, ਬੁਲੇਵਾਰਡ NE ਵਿਖੇ। ਇਹ ਮੌਕਾ ਨਾ ਗਵਾਓ। ਹੋਰ ਜਾਣਕਾਰੀ ਲਈ visakhimela.ca ਤੇ ਜਾਓ।
3: For more info, call Rajesh Angral 403-400-0203 or visit our website visakhimela.ca.
1: ਬਿਲਕੁਲ ਜੀ, ਵਿਸਾਖੀ ਮੇਲਾ ਕੈਲਗਰੀ ਜਿਹੜਾ ਕਿ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਏਗਾ। ਅਤੇ ਇਸ ਕਰਕੇ ਅੱਜ ਵੈਸੇ ਇੱਕ ਗਾਣਾ ਹੋਰ ਵੀ ਸੁਣਾ ਦਈਏ, ਕਿਉਂਕਿ ਕਈ ਤਰ੍ਹਾਂ ਦੇ ਗਾਣੇ ਸੁਣਾਤੇ ਆ ਅਤੇ ਥੋੜ੍ਹਾ ਜਿਹਾ ਰੌਣਕ ਮੇਲੇ ਵਾਲੇ ਗਾਣਿਆਂ ਦੇ ਵਿੱਚ ਇੱਕ ਗਾਣਾ, ਇਹ ਵੀ ਬੜਾ ਫੇਮਸ ਗਾਣਾ ਸੀਗਾ। ਆਈ ਹੋਪ ਵੀ ਤੁਸੀਂ ਪਸੰਦ ਕਰੋਗੇ। ਅਤੇ ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਵੈਸੇ ਅਕਸਰ ਕਰਦੇ ਰਹਿੰਦੇ, ਅੱਜ ਦੇ ਪ੍ਰੋਗਰਾਮ 'ਚ ਵੀ ਕਰਦੇ ਰਹਾਂਗੇ, ਬਟ ਨਾਲ ਦੀ ਨਾਲ ਹੀ ਥੋੜ੍ਹਾ ਜਿਹਾ ਮੌਕਾ ਜਿਹੜਾ ਉਹ ਵਿਸਾਖੀ ਨੂੰ ਯਾਦ ਕਰਨ ਦਾ, ਵਿਸਾਖੀ ਦੇ ਮੌਕੇ ਨੂੰ ਯਾਦ ਕਰਨ ਦਾ ਅਤੇ ਆਪਣੇ ਕਲਚਰ ਨੂੰ ਅਤੇ ਉਹਦੇ ਨਾਲ ਜੁੜੀਆਂ ਕੁਛ ਗੱਲਾਂ ਬਾਤਾਂ ਨੂੰ ਯਾਦ ਕਰਨ ਦਾ। ਸੁਣਦੇ ਹਾਂ ਗੀਤ, ਫਿਰ ਵਾਪਸ ਮਿਲਦੇ ਹਾਂ।

0: ਕਿਹੜੇ ਸਿਆਣੇ ਨੇ ਕਿਹਾ
1: ਸੀ ਸਾਹਮਣੇ ਨਾ ਟੇਡੇ ਮੇਡੇ ਮੂੰਹ ਬਣਾਉਣ ਦੀ ਲੋੜ ਨਹੀਂ। ਸੌਰੀ ਕਹਿ ਤੇਰੀ ਗਲਤੀ ਪਾਉਂਦਰਾ
0: ਇਹਨੇ ਇਹੋ ਜਿਹੀ ਸੇਵਾ ਤੇ ਮੈਂ ਤੁਹਾਡੀ ਰੋਜ਼ ਕਰ ਦਿਆ ਕਰਾਂ ਕਰਾਉਣੀ ਹੈ
2: ਨਹੀਂ ਨਹੀਂ
0: ਫਿਰ ਨੱਚੋ ਸੁਣਿਆ ਨੀ ਨੱਚੋ।

0: ਬਿਲਕੁਲ ਜੀ ਉਦਨ ਲਿਸ਼ਕਾਰੇ ਜਿਹੜੇ ਨੇ ਉਹ ਪੂਰੇ ਵਜਣਗੇ ਪ੍ਰੋਗਰਾਮ ਦੇ ਵਿੱਚ ਕਿਉਂਕਿ ਸਾਰੇ ਜਣੇ ਜਿਹੜਾ ਆਪਣਾ ਸੋਚ ਸਮਝ ਕੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਤੇ ਇੰਜੋਏ ਕਰਨਾ ਪ੍ਰੋਗਰਾਮ ਨੂੰ ਆ ਕੇ ਕਿਉਂਕਿ ਵਧੀਆ ਪ੍ਰੋਗਰਾਮ ਹੋਏਗਾ ਤੇ ਤੁਹਾਡੇ ਸਾਰਿਆਂ ਵਾਸਤੇ ਹੀ ਇਹ ਕੀਤਾ ਜਾਂਦਾ ਅੱਜ ਵੀ ਕਿਸੇ ਦੋਸਤ ਨਾਲ ਮੈਂ ਬਹਿ ਕੇ ਗੱਲਾਂ ਬਾਤਾਂ ਕਰਦਾ ਸੀਗਾ ਵੀ ਕਿੰਨੇ ਸਾਲ ਹੋ ਗਏ ਨੇ ਵੈਸੇ ਪ੍ਰੋਗਰਾਮ ਨੂੰ ਕਰਦਿਆਂ ਤੇ ਕਈ ਵਾਰੀ ਹੁੰਦਾ ਵੀ ਇਹ ਪ੍ਰੋਗਰਾਮ ਇੰਨੀ ਮਿਹਨਤ ਅਤੇ ਇੰਨਾ ਪੈਸਾ ਅਤੇ ਇੰਨੀ ਐਨਰਜੀ ਕਿਉਂ ਲਾਉਂਦੇ ਹਾਂ ਪਰ ਜਦੋਂ ਸਾਰੇ ਜਣੇ ਆ ਕੇ ਉੱਥੇ ਖੁਸ਼ ਹੁੰਦੇ ਆ ਅਤੇ ਆਪਣੀ ਐਂਟਰਟੇਨਮੈਂਟ ਦੇ ਨਾਲ ਉਹਨਾਂ ਨੂੰ ਵਧੀਆ ਲੱਗਦਾ ਅਤੇ ਉਹ ਇਹੀ ਖੁਸ਼ੀ ਮੈਨੂੰ ਲੱਗਦਾ ਵੀ ਹੁੰਦੀ ਜਿਹਦੇ ਕਰਕੇ ਆਪਾਂ ਰਲ ਮਿਲ ਕੇ ਸਾਰੇ ਇਕੱਠੇ ਹੁੰਦੇ ਹਾਂ ਅਤੇ ਪ੍ਰੋਗਰਾਮ ਜਿਹੜੇ ਨੇ ਇਸੇ ਤਰੀਕੇ ਨਾਲ ਹੀ ਚੱਲਦੇ ਰਹਿਣ ਲੈਟ ਸੀ ਜਿਵੇਂ ਜਿਵੇਂ ਅੱਗੇ ਵੱਧਦਾ ਰਹੇਗਾ ਜੀ ਪ੍ਰੋਗਰਾਮ ਤੁਹਾਡੇ ਸਹਿਯੋਗ ਦੇ ਨਾਲ ਅਤੇ ਅੱਗੇ ਚੱਲਦਾ ਰਹੇਗਾ ਬਟ ਇਟਸ ਇਸ ਵਾਰੀ ਵੈਸੇ ਮੈਨੂੰ ਇਹ ਅਹਿਸਾਸ ਹੋ ਰਿਹਾ ਇਟਸ ਨੋਟ ਈਜ਼ੀ ਬਹੁਤ ਥੋੜ੍ਹਾ ਟਾਈਮ ਜਿਹਨੂੰ ਕਹਿੰਦੇ ਨਾ ਵੀ ਮੈਂ ਬਾਹਰ ਵੀ ਗਿਆ ਵਿੱਚੋਂ ਪਰ ਬਾਕੀ ਸਾਰੀਆਂ ਚੀਜ਼ਾਂ ਜਦੋਂ ਕਰਦੇ ਹਾਂ ਅਤੇ ਇੱਕ ਇੱਕ ਚੀਜ਼ ਅਰੇਂਜ ਕਰਨੀ ਔਰਗਨਾਈਜ਼ ਕਰਨੀ ਬਹੁਤ ਜ਼ਿਆਦਾ ਟਾਈਮ ਜਿਹੜਾ ਲੱਗਦਾ ਅਤੇ ਕਈ ਮਹੀਨੇ ਲੱਗ ਜਾਂਦੇ ਨੇ ਵੈਸੇ ਇਹਨੂੰ ਪ੍ਰੋਪਰ ਤਰੀਕੇ ਨਾਲ ਕਰਨ ਵਾਸਤੇ ਸਾਰੇ ਜਣੇ ਕਹਿ ਦਿੰਦੇ ਨੇ ਸਭ ਤੋਂ ਵੱਡਾ ਜੀ ਤੁਹਾਡਾ ਵਿਸਾਖੀ ਮੇਲਾ ਹੁੰਦਾ ਜੀ ਸਭ ਤੋਂ ਸੁਣਨ ਨੂੰ ਕਹਿਣ ਨੂੰ ਗੱਲਾਂ ਤਾਂ ਵਧੀਆ ਲੱਗਦੀਆਂ ਬਟ ਇਟ ਟੇਕਸ ਲੋਟ ਆਫ ਐਫਰਟਸ ਅਤੇ ਬਹੁਤ ਟਾਈਮ ਐਨਰਜੀ ਜਿਹੜੀ ਉਹ 'ਚ ਲੱਗ ਜਾਂਦੀ ਹੈ ਬਟ ਇਹ ਨਹੀਂ ਹੁੰਦਾ ਵੀ ਇਹ ਬੜਾ ਮਨੀ ਮੇਕਿੰਗ ਹੁੰਦਾ ਜਿਹੜੇ ਦੋਸਤਾਂ ਨੂੰ ਇਹ ਲੱਗਦਾ ਵੀ ਕਈ ਮੈਂ ਦੇਖਿਆ ਵੀ ਇਹਨਾਂ ਚੀਜ਼ਾਂ 'ਚ ਦੇਖਦੇ ਕਿ ਪਿੱਛੇ ਪਿੱਛੇ ਲੋਕਾਂ ਨੇ ਕਾਫੀ ਈਵੈਂਟ ਕਰਨੇ ਸ਼ੁਰੂ ਕਰਤੇ ਕਿ ਈਵੈਂਟ ਕਰਦੇ ਆ ਜੀ ਬਹੁਤ ਵਧੀਆ ਈਵੈਂਟਸ ਹੁੰਦੇ ਆ ਬਟ ਜਿਹੜੇ ਖਰਚੇ ਨੇ ਇਹਨਾਂ ਦੇ ਨਾਲ ਐਸੋਸੀਏਟਡ ਉਹ ਵੀ ਬਹੁਤ ਜ਼ਿਆਦਾ ਹੁੰਦੇ ਆ ਅਤੇ ਸਪੈਸ਼ਲੀ ਜੇ ਤੁਸੀਂ ਟਿਕਟਾਂ ਨਹੀਂ ਲੈਣੀਆਂ ਤਾਂ ਉਹ ਜਿਹੜਾ ਆਪਣੇ ਆਪ 'ਚ ਹੀ ਇੱਕ ਕਹਿੰਦੇ ਵੀ ਝਟਕੇ ਵਾਲਾ ਕੰਮ ਹੁੰਦਾ ਕਾਫੀ ਜ਼ੋਰ ਸ਼ੋਰ ਲੱਗ ਜਾਂਦਾ ਜੀ ਤੁਸੀਂ ਆ ਕੇ ਉੱਥੇ ਜ਼ਰੂਰ ਆਉਣਾ ਜੇ ਤੁਹਾਨੂੰ ਮੌਕਾ ਮਿਲਿਆ ਫ੍ਰੀ ਪ੍ਰੋਗਰਾਮ ਦੇਖਣ ਦਾ ਅਤੇ ਸੋਫਾ ਜਿੱਤਣ ਦਾ ਬੱਚਿਆਂ ਨੂੰ ਜਾਦੂ ਦਿਖਾਉਣ ਦਾ ਮੈਜਿਕ ਦਿਖਾਉਣ ਦਾ ਅਤੇ ਨਾਲ ਦੀ ਨਾਲ ਹੀ ਪੱਗਾਂ ਬੱਚਿਆਂ ਨੂੰ ਤੁਸੀਂ ਬੰਨਣੀਆਂ ਸਿਖਾਉਣਾ ਚਾਹੁੰਦੇ ਹੋ ਅਤੇ ਬਣਵਾਉਣਾ ਚਾਹੁੰਦੇ ਹੋ ਆਪਣੇ ਵਾਸਤੇ ਜੇ ਦਿਲ ਕਰਦਾ ਵੀ ਪੱਗ ਬੰਨੀ ਹੈ ਅਤੇ ਕਾਫੀ ਥਾਂ ਜਿਹੜੇ ਨੇ ਲੈ ਕੇ ਆ ਰਹੇ ਨੇ ਸਿੱਖ ਮੋਟਰਸਾਈਕਲ ਰਾਈਡਰ ਕਲੱਬ ਵਾਲੇ ਅਤੇ ਸੇਖੋ ਸਾਹਿਬ ਤੁਹਾਨੂੰ ਪਤਾ ਹੀ ਵੀ ਨਮਸਕਾਰ ਰੈਸਟੋਰੈਂਟ ਵਾਲੇ ਸੋ ਉਹਨਾਂ ਵੱਲੋਂ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਜਿਹੜਾ ਹੈ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਕਿ ਤੁਹਾਡੇ ਵਾਸਤੇ ਵੱਧ ਤੋਂ ਵੱਧ ਪੱਗਾਂ ਜਿਹੜੀਆਂ ਨੇ ਉੱਥੇ ਲਿਆਉਂਦੀਆਂ ਜਾਣ ਲੇਡੀਜ਼ ਵਾਸਤੇ ਵੀ ਲੇਡੀਜ਼ ਦੇ ਡਿਫਰੈਂਟ ਡਿਫਰੈਂਟ ਜਿਹੜੇ ਸਾਡੇ ਐਸੋਸੀਏਸ਼ਨਸ ਨੇ ਚਾਹੇ ਉਹ ਰੋਇਲ ਵੂਮੈਨ ਐਸੋਸੀਏਸ਼ਨ ਹੋਵੇ ਕੈਲਗਰੀ ਕਲਚਰ ਵੂਮੈਨ ਦੀ ਜਿਹੜੀ ਦੂਸਰੀ ਐਸੋਸੀਏਸ਼ਨ ਹੈ ਅਤੇ ਹੋਰ ਵੀ ਬੜੀਆਂ ਐਸੋਸੀਏਸ਼ਨਸ ਵਾਲੇ ਜਿਹੜੇ ਨੇ ਉੱਥੇ ਪਾਰਟੀਸਪੇਟ ਕਰ ਰਹੇ ਨੇ ਅਤੇ ਆਉਣਗੇ ਤਾਂ ਦੇਖਣਗੇ ਕਿ ਵੀ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉੱਥੇ ਬਣਿਆ ਅਤੇ ਤੁਸੀਂ ਵੀ ਉੱਥੇ ਪਹੁੰਚਣਾ ਵੱਖਰੀ ਵੱਖਰੀ ਤਰ੍ਹਾਂ ਦੇ ਡਾਂਸ ਗਿੱਧੇ ਭੰਗੜੇ ਦੇ ਨਾਲ ਨਾਲ ਮਲਟੀ ਕਲਚਰ ਜਿਹੜੇ ਡਾਂਸਿਸ ਨੇ ਉਹ ਵੀ ਦੇਖਣ ਨੂੰ ਮਿਲਣਗੇ ਹੋਰ ਮੈਂ ਕੀ ਦੱਸਾਂ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿਉਂਕਿ ਇੰਨਾ ਕੁਛ ਅਤੇ ਮੈਂ ਦੱਸਦਾ ਜਿਹੜਾ ਕਿ ਅਰੇਂਜ ਕਰਨਾ ਆਪਣੇ ਆਪ 'ਚ ਕਾਫੀ ਕੁਛ ਹੁੰਦਾ ਜਿਹਦੇ ਕਰਕੇ ਸਾਰੇ ਜਣੇ ਤੁਸੀਂ ਪਹੁੰਚਦੇ ਵੀ ਹੋ ਅਤੇ ਆਪਾਂ ਤੁਹਾਡੇ ਟਾਈਮ ਦੀ ਕਦਰ ਕਰਦੇ ਹਾਂ ਵੀ ਤੁਸੀਂ ਇੰਨੀ ਮਿਹਨਤ ਦੇ ਨਾਲ ਇੱਕ ਟਾਈਮ ਕੱਢ ਕੇ ਪਹੁੰਚਦੇ ਹੋ ਅਤੇ ਵਾਈ ਨੋਟ ਤੁਹਾਨੂੰ ਫਿਰ ਵਧੀਆ ਤੋਂ ਵਧੀਆ ਜਿਹੜੀਆਂ ਚੀਜ਼ਾਂ ਨੇ ਉੱਥੇ ਉਹ ਦਿਖਾਈਆਂ ਜਾਣ ਸੋ ਇਸ ਵਾਰ ਵੀ ਉਹੀ ਕੁਛ ਕੋਸ਼ਿਸ਼ ਜਿਹੜੀ ਸਾਡੀ ਬਣੀ ਰਹੇਗੀ ਜੀ ਅਤੇ ਇਸੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹਾਂ
1: ਕੈਲਗਰੀ ਵਾਲਿਓ ਸਾਲ ਦੇ ਸਭ ਤੋਂ ਵੱਡੇ ਜਸ਼ਨ ਲਈ ਤਿਆਰ ਹੋ ਜਾਓ ਅਸੀਂ ਤੁਹਾਨੂੰ 13ਵੇਂ ਸਾਲਾਨਾ ਵਿਸਾਖੀ ਮੇਲੇ 2026 ਵਿੱਚ ਸੱਦਾ ਦਿੰਦੇ ਹੋਏ ਬਹੁਤ ਖੁਸ਼ ਹਾਂ ਇਹ ਸਿਰਫ ਇੱਕ ਤਿਉਹਾਰ ਨਹੀਂ ਬਲਕਿ ਇੱਕ ਵਿਸ਼ਾਲ ਬਹੁਤ ਸੱਭਿਆਚਾਰਕ ਮੇਲਾ ਹੈ ਸਭ ਤੋਂ ਵਧੀਆ ਗੱਲ ਕੀ ਹੈ ਐਂਟਰੀ ਬਿਲਕੁਲ ਮੁਫਤ ਹੈ ਜੀ ਹਾਂ ਪੂਰੇ ਪਰਿਵਾਰ ਲਈ ਮੁਫਤ ਅਤੇ ਤੁਸੀਂ ਇੱਥੋਂ ਭੁੱਖੇ ਨਹੀਂ ਜਾਵੋਗੇ ਕਿਉਂਕਿ ਸਾਡੇ ਸ਼ਾਨਦਾਰ ਪਾਰਟਨਰਸ ਮਿਰਚੀ ਰੈਸਟੋਰੈਂਟ

0: ਗੁਰੂ ਨਾਨਕ ਫ੍ਰੀ ਕਿਚਨ ਅਤੇ ਹੋਰ ਕਈਆਂ ਵੱਲੋਂ ਮੁਫਤ ਲੰਗਰ ਅਤੇ ਖਾਣਾ ਵਰਤਾਇਆ ਜਾਵੇਗਾ। ਰੌਣਕਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ। ਜਾਦੂਗਰ ਕੇ ਦੇ ਜਾਦੂ ਦਾ ਆਨੰਦ ਮਾਣੋ। ਮਿਸਟਰ ਐਂਡ ਮਿਸਿਸ ਬੀਅਰ ਫੈਸ਼ਨ ਸ਼ੋਅ ਵਿੱਚ ਨਵੇਂ ਸਟਾਈਲ ਦੇਖੋ ਅਤੇ ਸਿੱਖ ਮੋਟਰਸਾਈਕਲ ਰਾਈਡਰਸ ਗੈਲਗਰੀ ਦੇ ਨਾਲ ਅਨਲਿਮਿਟਿਡ ਦਸਤਾਰ ਸਜਾਉਣ ਅਤੇ ਮੁਕਾਬਲੇ ਵਿੱਚ ਹਿੱਸਾ ਲਓ। ਇਸ ਤੋਂ ਇਲਾਵਾ ਤੁਸੀਂ ਸਾਡੇ ਲੱਕੀ ਡਰਾ ਰਾਹੀਂ ਬੈਸਟ ਬਾਏ ਫਰਨੀਚਰ ਵੱਲੋਂ ਇੱਕ ਸ਼ਾਨਦਾਰ ਰੀਕਲਾਈਨਿੰਗ ਸੋਫਾ ਸੈੱਟ ਜਿੱਤ ਸਕਦੇ ਹੋ। ਇੱਥੇ ਸਟਰੀਟ ਸ਼ਾਈਨ ਮੀਡੀਆ ਵੱਲੋਂ LED ਟਰੱਕ ਡਿਸਪਲੇ, ਪੰਜਾਬੀ ਟਰੈਕਟਰ, ਜੀਪਾਂ ਅਤੇ ਪੰਜਾਬੀ ਵਿਰਸੇ ਨਾਲ ਆ ਰਿਹਾ ਕਰਮਾ ਜੀਪ ਕਲੱਬ ਅਤੇ ਲੋਕਲ ਵੈਂਡਰਾਂ ਅਤੇ ਦਸਤਕਾਰੀ ਨਾਲ ਭਰਿਆ ਇੱਕ ਸ਼ਾਨਦਾਰ ਬਾਜ਼ਾਰ ਵੀ ਹੋਵੇਗਾ। ਤਾਰੀਖ ਨੋਟ ਕਰ ਲਓ, ਸ਼ਨੀਵਾਰ 16 ਮਈ 2026, ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ। ਜੈਨੇਸਿਸ ਸੈਂਟਰ, ਫੀਚਰ ਜਿਮ ਅਤੇ ਇਵੈਂਟ ਸੈਂਟਰ, 7555 ਫੈਲਕਨ ਰਿਜ, ਬੁਲੇਵਾਰਡ NE ਵਿਖੇ। ਇਹ ਮੌਕਾ ਨਾ ਗਵਾਓ। ਹੋਰ ਜਾਣਕਾਰੀ ਲਈ visakhimela.ca ਤੇ ਜਾਓ।
1: For more info, call Rajesh Angral 403-400-0203 or visit our website visakhimela.ca.

ਜੀ ਸੋ ਇਹ ਗਾਣਾ ਕਿਉਂਕਿ ਦਿਲਜੀਤ ਦੇ ਕਾਫੀ ਗਾਣੇ ਆਪਾਂ ਸੁਣੇ ਆ ਬਟ ਲੈਂਬਰਗਿਨੀ ਦਾ ਇੱਕ ਇਹ ਵੀ ਸਟਾਈਲ ਹੈਗਾ ਜਿਹੜਾ ਮੈਨੂੰ ਲੱਗਿਆ ਵੀ ਆਪਾਂ ਸੁਣਦੇ ਹਾਂ ਸੁਣਾਉਂਦੇ ਹਾਂ ਅਤੇ ਗੱਲਬਾਤ ਨੂੰ ਅੱਗੇ ਲੈ ਕੇ ਚੱਲਦੇ ਹਾਂ ਆਪਣੇ ਇਸ ਪ੍ਰੋਗਰਾਮ 'ਚ ਇੱਕ ਜਿਹੜਾ ਗਾਣਾ ਤੈਨੂੰ ਹੋਰ ਸੁਣਾ ਹੀ ਦੇਵਾਂ ਮੈਨੂੰ ਲੱਗਦਾ ਵੀ ਹਾਲੇ ਥੋੜ੍ਹੀ ਜਿਹੀ ਕਸਰ ਰਹਿ ਗਈ ਹੈ ਮੌਕਾ ਬਣਨ 'ਚ ਸੁਣਦੇ ਹਾਂ ਗੀਤ

0: ਕਦੀ ਕਦੀ ਗਾਣੇ ਮੈਂ ਵੀ ਵੈਸੇ ਚੰਗੇ ਵਜਾ ਲਾ ਨਾ ਸੋ ਇਸ ਕਰਕੇ ਵਜਾਉਂਦੇ ਰਹਿਣਾ ਚਾਹੀਦਾ ਗਾਣੇ ਵਧੀਆ ਲੱਗਦੇ ਆ ਬਟ ਉਹਦੇ ਨਾਲ ਨਾਲ ਜੇ ਤੁਸੀਂ ਫਲਾਈ ਕਰਕੇ ਆਉਣਾ ਹੋਵੇ ਤਾਂ ਇਕੱਲੇ ਇਕੱਲੇ ਨਹੀਂ ਆਉਣਾ ਕਿਉਂਕਿ ਇਕੱਲੇ ਫਲਾਈ ਕਰਕੇ ਆਉਣ ਦਾ ਕੋਈ ਮਜ਼ਾ ਨਹੀਂ ਉੱਥੇ ਗਰੁੱਪ ਦੇ ਵਿੱਚ ਆਓ ਆਪਣੀ ਫੈਮਿਲੀ ਦੇ ਨਾਲ ਆਓ ਅਤੇ ਫਲਾਈ ਕਰਕੇ ਵੀ ਆਓ ਅਤੇ ਇੰਜੋਏ ਵੀ ਕਰੋ ਆ ਕੇ ਤਾਂ ਕਿ ਜਿਹੜੇ ਇਕੱਲੇ ਨੇ ਉਹ ਤਾਂ ਇਕੱਲੇ ਹੀ ਆਉਣਗੇ ਬਟ ਜਿਹੜੇ ਦੋ ਹੋ ਚੁੱਕੇ ਨੇ ਜਾਂ ਪੂਰਾ ਪਰਿਵਾਰ ਹੈ ਉਹ ਪਰਿਵਾਰ ਦੇ ਨਾਲ ਆਏ ਕਿਉਂਕਿ ਐਂਟਰੀ ਫਰੀ ਹੈ ਅਤੇ ਫਿਰ ਕਿਸ ਗੱਲ ਦਾ ਡਰ ਹੈ ਕਿਉਂਕਿ ਉੱਥੇ ਆ ਕੇ ਅਤੇ ਪ੍ਰੋਗਰਾਮ ਇੰਜੋਏ ਕਰੋ ਪ੍ਰੋਗਰਾਮ ਦੇ ਨਾਲ ਨਾਲ ਘੁੰਮੋ ਫਿਰੋ ਖੁੱਲ੍ਹੀ ਜਗ੍ਹਾ ਦੇ ਵਿੱਚ ਪਲੱਸ ਆਪਣੇ ਪਰਿਵਾਰ ਨੂੰ ਲੈ ਕੇ ਆਓ ਕਾਫੀ ਕੁਝ ਜਿੱਥੇ ਪ੍ਰੋਗਰਾਮ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੇਗਾ ਉਹ ਚੀਜ਼ਾਂ ਜਿਹੜੀਆਂ ਨੇ ਉਹ ਬਾਹਰ ਨਹੀਂ ਅਕਸਰ ਦੇਖਣ ਨੂੰ ਮਿਲਦੀਆਂ ਇਕੱਲੇ ਬੰਦਿਆਂ ਦੇ ਬੜੇ ਪ੍ਰੋਗਰਾਮ ਹੁੰਦੇ ਨੇ ਇਕੱਲੇ ਜਨਾਨੀਆਂ ਦੇ ਬੜੇ ਪ੍ਰੋਗਰਾਮ ਹੁੰਦੇ ਨੇ ਲੇਡੀਜ਼ ਦੇ ਬੰਦਿਆਂ ਦੇ ਜੋ ਵੀ ਤੁਸੀਂ ਕਹੋ ਅਤੇ ਅਲੱਗ ਅਲੱਗ ਪ੍ਰੋਗਰਾਮਾਂ ਨਾਲ ਚੰਗਾ ਹੈ ਕਿ ਤੁਸੀਂ ਇਕੱਠੇ ਹੋ ਕੇ ਅਤੇ ਇਸ ਪ੍ਰੋਗਰਾਮ ਨੂੰ ਇੰਜੋਏ ਕਰੋ ਆ ਕੇ ਅਤੇ ਫਿਰ ਤੋਂ ਮੈਂ ਦੱਸਦਾ ਵੀ ਫਲਾਈ ਕਰਕੇ ਨਹੀਂ ਆਉਣਾ ਫਲਾਈ ਇਕੱਲਿਆਂ ਨਹੀਂ ਕਰਕੇ ਆਉਣਾ ਫਲਾਈ ਕਰਕੇ ਆਓ ਜਿੱਦਾਂ ਮਰਜ਼ੀ ਆਓ ਪਹੁੰਚੋ ਅਤੇ ਪ੍ਰੋਗਰਾਮ ਨੂੰ ਇੰਜੋਏ ਕਰੋ ਥੋੜ੍ਹੀ ਜਿਹੀ ਗੱਲਬਾਤ ਇੱਕ ਵਾਰੀ ਫਿਰ ਤੋਂ ਸੁਣ ਲੈਂਦੇ ਹਾਂ ਫਿਰ ਇਸ ਤੋਂ ਬਾਅਦ ਆਪਾਂ ਆਪਣੀ ਗੱਲਬਾਤ ਨੂੰ
1: ਸਭ ਤੋਂ ਵੱਡੇ ਜਸ਼ਨ ਲਈ ਤਿਆਰ ਹੋ ਜਾਓ ਅਸੀਂ ਤੁਹਾਨੂੰ 13ਵੇਂ ਸਾਲਾਨਾ ਵਿਸਾਖੀ ਮੇਲੇ 2026 ਵਿੱਚ ਸੱਦਾ ਦਿੰਦੇ ਹੋਏ ਬਹੁਤ ਖੁਸ਼ ਹਾਂ ਇਹ ਸਿਰਫ ਇੱਕ ਤਿਉਹਾਰ ਨਹੀਂ ਬਲਕਿ ਇੱਕ ਵਿਸ਼ਾਲ ਬਹੁਤ ਸੱਭਿਆਚਾਰਕ ਮੇਲਾ ਹੈ ਸਭ ਤੋਂ ਵਧੀਆ ਗੱਲ ਕੀ ਹੈ ਐਂਟਰੀ ਬਿਲਕੁਲ ਮੁਫਤ ਹੈ ਜੀ ਹਾਂ ਪੂਰੇ ਪਰਿਵਾਰ ਲਈ ਮੁਫਤ ਅਤੇ ਤੁਸੀਂ ਇੱਥੋਂ ਭੁੱਖੇ ਨਹੀਂ ਜਾਵੋਗੇ ਕਿਉਂਕਿ ਸਾਡੇ ਸ਼ਾਨਦਾਰ ਪਾਰਟਨਰਸ ਮਿਰਚੀ ਰੈਸਟੋਰੈਂਟ ਕਬੂਬ ਫਿਊਜ਼ਨ ਗੁਰੂ ਨਾਨਕ ਫ੍ਰੀ ਕਿਚਨ ਅਤੇ ਹੋਰ ਕਈਆਂ ਵੱਲੋਂ ਮੁਫਤ ਲੰਗਰ ਅਤੇ ਖਾਣਾ ਵਰਤਾਇਆ ਜਾਵੇਗਾ ਰੌਣਕਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ ਜਾਦੂਗਰ ਕੇ ਦੇ ਜਾਦੂ ਦਾ ਆਨੰਦ ਮਾਣੋ ਮਿਸਟਰ ਐਂਡ ਮਿਸਿਸ ਬੀਅਰ ਫੈਸ਼ਨ ਸ਼ੋਅ ਵਿੱਚ ਨਵੇਂ ਸਟਾਈਲ ਦੇਖੋ ਅਤੇ ਸਿੱਖ ਮੋਟਰਸਾਈਕਲ ਰਾਈਡਰਸ ਗੈਲਗਰੀ ਦੇ ਨਾਲ ਅਨਲਿਮਿਟਿਡ ਦਸਤਾਰ ਸਜਾਉਣ ਅਤੇ ਮੁਕਾਬਲੇ ਵਿੱਚ ਹਿੱਸਾ ਲਓ ਇਸ ਤੋਂ ਇਲਾਵਾ ਤੁਸੀਂ ਸਾਡੇ ਲੱਕੀ ਡਰਾ ਰਾਹੀਂ ਬੈਸਟ ਬਾਏ ਫਰਨੀਚਰ ਵੱਲੋਂ ਇੱਕ ਸ਼ਾਨਦਾਰ ਰੀਕਲਾਈਨਿੰਗ ਸੋਫਾ ਸੈੱਟ ਜਿੱਤ ਸਕਦੇ ਹੋ ਇੱਥੇ ਸਟਰੀਟ ਸ਼ਾਈਨ ਮੀਡੀਆ ਵੱਲੋਂ LED ਟਰੱਕ ਡਿਸਪਲੇ ਪੰਜਾਬੀ ਟਰੈਕਟਰ ਜੀਪਾਂ ਅਤੇ ਪੰਜਾਬੀ ਵਿਰਸੇ ਨਾਲ ਆ ਰਿਹਾ ਕਰਮਾ ਜੀਪ ਕਲੱਬ ਅਤੇ ਲੋਕਲ ਵੈਂਡਰਾਂ ਅਤੇ ਦਸਤਕਾਰੀ ਨਾਲ ਭਰਿਆ ਇੱਕ ਸ਼ਾਨਦਾਰ ਬਾਜ਼ਾਰ ਵੀ ਹੋਵੇਗਾ ਤਾਰੀਖ ਨੋਟ ਕਰ ਲਓ ਸ਼ਨੀਵਾਰ 16 ਮਈ 2026 ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ ਜੈਨੇਸਿਸ ਸੈਂਟਰ ਫੀਚਰ ਜਿਮ ਅਤੇ ਇਵੈਂਟ ਸੈਂਟਰ 7555 ਫੈਲਕਨ ਰਿਜ ਬੁਲੇਵਾਰਡ NE ਵਿਖੇ ਇਹ ਮੌਕਾ ਨਾ ਗਵਾਓ ਹੋਰ ਜਾਣਕਾਰੀ ਲਈ ਵਿਸਾਖੀ ਮੇਲਾ .ca ਤੇ ਜਾਓ

0: ਸੋ ਦੋਨੋਂ ਜਣੇ ਰਲ ਮਿਲ ਕੇ ਜੀ ਫਲਾਈ ਕਰਕੇ ਆਏ ਹੋ ਤੇ ਨਾਲ ਦੀ ਨਾਲ ਹੀ ਪੂਰੇ ਪਰਿਵਾਰ ਨੂੰ ਵੀ ਲੈ ਕੇ ਆਣਾ। ਸੋ ਵਿਸਾਖੀ ਮੇਲਾ ਜਿਹੜਾ ਕਿ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਏਗਾ, ਇਸ ਪ੍ਰੋਗਰਾਮ ਦਾ ਹਿੱਸਾ ਬਣਨ ਵਾਸਤੇ ਤੁਸੀਂ vasakhimela.ca ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ ਜਾਂ ਮੇਰੇ ਨਾਲ ਵੀ ਗੱਲਬਾਤ ਕਰ ਸਕਦੇ ਹੋ 403-400-0203 ਤੇ 403-400-0203 ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜਾਂ vasakhimela.ca ਵੈਬਸਾਈਟ ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਕਿੰਨੀਆਂ ਵਧੀਆ ਵਧੀਆ ਈਵੈਂਟਸ ਦੀਆਂ ਪੁਰਾਣੀਆਂ ਯਾਦਾਂ ਜਿਹੜੀਆਂ ਤੁਹਾਨੂੰ ਉੱਥੇ ਨਜ਼ਰ ਆਉਣਗੀਆਂ। ਅਤੇ ਕਾਫੀ ਸਪੋਂਸਰਸ ਵੱਲੋਂ ਲਿਆ ਹਜ਼ਾਰ ਵੱਲੋਂ ਦੇ ਪ੍ਰਾਈਜ਼ ਜਿੱਦਾਂ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਕੱਢੇ ਜਾਂਦੇ ਨੇ, ਫਰੀ ਫੂਡ, ਫਰੀ ਐਂਟਰੀ ਅਤੇ ਬੱਚਿਆਂ ਵਾਸਤੇ ਮੈਜਿਕ ਫੈਸ਼ਨ ਸ਼ੋਅ ਅਤੇ ਹੋਰ ਬੜਾ ਕੁਝ ਜਿਹੜਾ ਪੱਗ ਬੰਨਣੀ ਵੀ ਜਿਹੜੀ ਬੱਚਿਆਂ ਨੂੰ ਸਿਖਾਈ ਵੀ ਜਾਏਗੀ ਅਤੇ ਬੰਨੀਆਂ ਵੀ ਜਾਣਗੀਆਂ। ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਦੇਖ ਰਹੇ ਹੋ ਅਤੇ ਫਰੀ ਐਂਟਰੀ ਦੇ ਨਾਲ, ਅਤੇ ਮੈਨੂੰ ਲੱਗਦਾ ਵੀ ਇਹ ਸਿਰਫ ਵਿਸਾਖੀ ਮੇਲਾ ਜਿਹੜਾ ਕਿ 13ਵਾਂ ਵਿਸਾਖੀ ਮੇਲਾ ਇਸ ਵਾਰੀ ਹੋਣ ਜਾ ਰਿਹਾ ਉਹਦੇ 'ਚ ਮਿਲੇਗਾ। ਸੋ vasakhimela.ca ਵੈਬਸਾਈਟ 'ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ। ਸਬਰੰਗ ਰੇਡੀ ਦੇ ਪ੍ਰੋਗਰਾਮ ਜਿਹੜੇ ਨੇ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ 'ਚ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਥਰੂ ਕੋਈ ਮੈਸੇਜ ਦੇਣਾ ਚਾਹੁੰਦੇ, ਕੋਈ ਗੱਲਬਾਤ ਕਰਨਾ ਚਾਹੁੰਦੇ ਤਾਂ ਮੈਨੂੰ 403-400-0203 'ਤੇ ਸੰਪਰਕ ਕਰ ਸਕਦੇ। ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਇਜਾਜ਼ਤ ਦਿਓ। ਥੈਂਕ ਯੂ ਵੈਰੀ ਮੱਚ, ਗੁੱਡ ਨਾਈਟ ਐਂਡ ਸ਼ਬਾ ਖੈਰ ਟੂ ਆਲ ਜੀ। ਥੈਂਕ ਯੂ।
1: The time is 8 p.m. You are listening to Fairchild Radio, CHKF FM 94.7, a multicultural radio station in Calgary.

0: ਹੈ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੂਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
1: मर्सिडीज कार खरीदना चाहते हो ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
1: ਮਰਸੀਡੀਜ਼ ਬੈਂਸ ਕੰਟਰੀ ਹਿਲਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868
5: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
6: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
5: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
6: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਹੈ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
5: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10104 ਐਵੇਨਿਊ ਨਾਰਥ ਈਸਟ ਕੈਲਗਰੀ ਕਾਲ 403-460-4
7: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ ਤਾਜ਼ੀ

0: का फोन नंबर 4037203937।
1: और आप ब्लिस ब्यूटी में आई होप गए होंगे पैंपर होने के लिए, मदर्स डे का सेल लगी हुई थी वहां पर, लेकिन अभी भी उनकी बहुत अच्छी सी फैसिलिटीज हैं जो आपको मिलेंगी अगर आप जाएं ब्लिस ब्यूटी। समरना फारूकी वो इज शी इज द ओनर। सो उनका नंबर है 4035606738। प्लीज कॉन्टेक्ट ब्लिस ब्यूटी बाय समरना फारूकी। थैंक यू
0: एंड कुडोस टू यू एंड योर टीम एंड कांग्रेचुलेशन ऑन अमेजिंग जॉब। अगर कोई इवेंट आ रहा प्लीज लेट अस नो, लव टू हैव यू बैक।
2: थैंक यू सो मच।
0: कुछ भी हो वुमेन्स के लिए, एनीथिंग टू डू विद इट, बट जस्ट गिव अस सम टाइम, देन यू नो वी कैन हैव यू बैक अगेन, देन वी कैन गो फर्दर इन फॉर एन आवर शो। आई थिंक इट विल बी नाइस।
2: नहीं नहीं यार, सौम्या माशाल्लाह बहुत अच्छा बोलती है, बहुत सारे डिफरेंट डिस्कशंस पे भी, मे बी शी इज द काउंसलर एंड उन्होंने पीएचडी भी की साइकोलॉजी में, तो ये हमारा बहुत बड़ा एसेट है। बहुत शुक्रिया,
0: बहुत शुक्रिया
1: सो मच। वी विल जस्ट टेक कपल ऑफ पिक्चर्स आपके साथ।
0: हम जाएं take a small commercial break, break okay, we'll be right back. You're listening to Salam Namaskar Calgary on Radio Susanna 94.7 FM.
3: हाई क्वालिटी वालियां फोटो चाहिदियां ने तां फिर पिक्सल फोटो स्टूडियो ते भरोसा कर लो। किसी भी उम्र दियां दो पासपोर्ट फोटो सिर्फ $7 विच तुहाडे कारोबार जां सोशल मीडिया प्रोफाइल लई प्रोफेशनल हेडशॉट, सुंदर फैमिली फोटो जो सदा लई यादगार बन जावे। साडे तजुर्बेकार फोटोग्राफर लेटेस्ट इक्विपमेंट वरतदे हन तां जो तुहाडियां फोटोआं बिल्कुल परफेक्ट आउण। ए सब कुछ बिल्कुल वाजिब प्राइस ते, पासपोर्ट तो लेके हेडशॉट अते परिवारिक पोर्ट्रेट तक असी सब कुछ करदे हां। पिक्सल फोटो स्टूडियो ते भरोसा करो, तुहाडी फोटोग्राफी दी हर लोड़ लई कॉल करो 403-947-0060 403-947-0060 जां आओ यूनिट 530-669 सवाना बुलेवर्ड नॉर्थ ईस्ट कैलगरी। पिक्सल फोटो स्टूडियो जिंदगी दे पलां नूं कैद करदे होए इक फोटो इक वार।
4: ट्रक चाड़न लई थब्बा नोटां दा लगदा है, होर ता होर ट्रकां दी इंश्योरेंस बंदे दा धुआं कढ़ दिंदी है ते दुहाइयां फिर बंदा पाउंदा है।
3: सुनो सुनो सुनो ट्रकिंग कंपनियां दे मालक ते ट्रक ओनर जरा ध्यान नाल सुनो, ट्रकां दी सस्ती इंश्योरेंस दा हल हुण आ गया। ट्रकां वास्ते इंश्योरेंस दे रेट लैण लई सोनिक इंश्योरेंस दे मानस पहुजा नाल 587-832-1208 ते संपर्क करो। तजुर्बेकार इंश्योरेंस ब्रोकर मानस पहुजा ते उन्हां दी टीम प्रोफेशनल सेवावां दिंदे हन। बेस्ट ट्रक इंश्योरेंस रेट्स लई याद रखो सोनिक इंश्योरेंस 587-832-1208।
4: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ, ਮੈਟਰਸ, ਸੋਫਾ ਸੈੱਟ, ਅਪਲਾਈਐਂਸਿਸ, ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ। ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਗਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ। ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਜ਼ ਅਖਬਾਰ ਦੇ ਵਿੱਚ ਛਾਪੀਆਂ ਨੇ। ਪਤਾ ਹੈ 3451 ਸਨਰਿਚ ਵੇ, ਨਾਰਥ ਈਸਟ ਕੈਲਗਰੀ। ਫੋਨ ਨੰਬਰ 4037266200, 403-726-1200। ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
3: ਥੱਕ ਗਏ ਆ ਘਰ ਲੱਭ ਲੱਭ ਕੇ, ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
4: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
3: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
4: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
3: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
4: ਜੀ ਹਾਂ, ਕੱਲੇ ਘਰ ਨਹੀਂ, ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ

0: फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स मर्सिडीज बेंज कंट्री हिल्स 70 दे करीब कारां दी डिस्प्ले वाला वड्डा शोरूम सब दा माण सब दी चाहत अपनी सुपनमई कार खरीदण लई गौरव शर्मा नू शोरूम च जाके मिलो जां फिर फोन कर लो 403-903-6757 मर्सिडीज बेंज कंट्री हिल्स
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
2: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 'ਤੇ ਥੈਂਕ ਯੂ
3: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
0: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
4: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
5: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
4: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
5: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
4: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ ਕਾਲ 403-460-6661
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771-80
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150

0: 235 Red Embers Way.
1: Chevy location 445 Carrington Boulevard Northwest Calgary.
0: Sanja Punjab Grocery Store diyan 6 location da Sanja phone number
1: 403 835. Bye bye. Northeast Calgary de Castle Ridge area de vich hai lot khareedan da shandar mauka jithe banaye ja sakde ne 3 townhouse. ਇਨਾ ਹੀ ਨਹੀਂ ਇਨਾ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੇ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ

0: ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਮੰਗਲਵਾਰ ਮਈ ਮਹੀਨੇ ਦੀ 12 ਤਰੀਕ ਸੰਨ 2026 ਹੁਣ ਤੋਂ ਲੈ ਕੇ 10 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਅਸੀਂ ਗੱਲਬਾਤ ਕਰਾਂਗੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਇਸ ਤੋਂ ਪਹਿਲਾਂ ਕਿ ਅਸੀਂ ਗੱਲਬਾਤ ਸ਼ੁਰੂ ਕਰੀਏ, ਆਪ ਜੀ ਨੂੰ ਦੱਸ ਦਈਏ ਕਿ ਇਸ ਪ੍ਰੋਗਰਾਮ ਦੇ ਵਿੱਚ ਆਪ ਜੀ ਤੱਕ ਇਹ ਪ੍ਰੋਗਰਾਮ ਪਹੁੰਚਾਉਣ ਲਈ ਸਾਨੂੰ ਕੋਈ ਸਪੌਂਸਰਾਂ ਦਾ ਸਹਿਯੋਗ ਹੈ ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਸਪੌਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ, ਵਾਅਦਾ ਕਰਦੇ ਨੇ ਮਾਨਸ ਪਹੁਜਾ ਹੋਰੀ। ਅਗਰ ਤੁਸੀਂ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਸਭ ਤੋਂ ਵਧੀਆ ਰੇਟ ਲੈਣੇ ਨੇ ਤਾਂ 587-832-1208 'ਤੇ ਸੰਪਰਕ ਕਰ ਲਓ, 5878-3212-08। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਗੌਰਵ ਸ਼ਰਮਾ ਹੋਣੀ ਪ੍ਰੋਗਰਾਮ ਦੇ ਸਪੌਂਸਰ ਨੇ, ਤੁਸੀਂ ਉਹਨਾਂ ਨਾਲ ਸੰਪਰਕ ਕਰ ਲਓ 403-903-6757। ਕੈਨੇਡਾ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਅਤੇ ਸੀਨੀਅਰ ਸੇਲਸ ਪਰਸਨ ਗੌਰਵ ਸ਼ਰਮਾ ਹੋਣਾਂ ਦਾ ਫੋਨ ਨੰਬਰ ਹੈ। ਪੰਜਾਬ ਇੰਸ਼ੋਰੈਂਸ ਅਤੇ ਲਾਇਸੈਂਸਡ ਇੰਸ਼ੋਰੈਂਸ ਬ੍ਰੋਕਰ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ, ਜੋ ਲਾਈਫ ਇੰਸ਼ੋਰੈਂਸ ਅਤੇ ਸੁਪਰਵੀਜ਼ਾ ਇੰਸ਼ੋਰੈਂਸ ਸੇਵਾਵਾਂ ਦਿੰਦੇ ਨੇ। ਭਰੋਸੇਯੋਗ ਸੇਵਾਵਾਂ ਲਈ ਫੋਨ ਨੰਬਰ ਨੋਟ ਕਰ ਲਓ 403-404-3500। ਵਾਈਵਾਈਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਣਾਂ ਦੀ ਕੰਪਨੀ, ਜਿਹੜੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਅਗਰ ਤੁਸੀਂ ਸੇਵਾਵਾਂ ਚਾਹੁੰਦੇ ਹੋ ਸਰਕਾਰੀ ਖਰਚੇ 'ਤੇ ਲੈਣੀਆਂ ਤਾਂ 825-760-0983 'ਤੇ ਸੰਪਰਕ ਕਰ ਲਓ। ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਅਤੇ ਮਦਰ ਇੰਡੀਆ ਰੈਸਟੋਰੈਂਟ ਸਾਡੇ ਸਪੌਂਸਰ ਨੇ ਜੀ। 24 ਘੰਟੇ 7 ਦਿਨ ਖੁੱਲ੍ਹਣ ਵਾਲੇ ਰੈਸਟੋਰੈਂਟ ਸਮੋਸਾ ਹਾਊਸ ਅਤੇ ਮਦਰ ਇੰਡੀਆ ਸਿਟੀਸਕੇਪ ਲੈਂਡਿੰਗ ਦੇ ਵਿੱਚ ਹੈ ਜੀ। ਦੇਸੀ ਘਿਓ ਵਿੱਚ ਦਲਾ ਸਬਜ਼ੀਆਂ ਬਣਾਉਂਦੇ ਨੇ, ਬਹੁਤ ਵਧੀਆ ਇਹਨਾਂ ਦਾ ਸਿਸਟਮ ਹੈ ਜੀ ਸਾਰਾ ਕੁਛ। 403-462-6061 24 ਘੰਟੇ ਕਿਸੇ ਵੇਲੇ ਵੀ ਔਡਰ ਕਰੋ, 4034-6161-6161। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਨੌਰਥ ਈਸਟ ਕੈਲਗਰੀ ਦੇ, ਸਿਰਫ $7 ਦੇ ਵਿੱਚ 2 ਪਾਸਪੋਰਟ ਸਾਈਜ਼ ਫੋਟੋ ਅਤੇ ਫੈਮਿਲੀ ਫੋਟੋ ਬੱਚੇ ਦੀਆਂ ਫੋਟੋ ਕਰਵਾਉਣ ਲਈ ਪਿਕਸਲ ਫੋਟੋ ਸਟੂਡੀਓ ਨਾਲ ਸੰਪਰਕ ਕਰ ਲਓ। ਹਾਜ਼ਰ ਨੇ ਜੀ ਪੰਜਾਬ ਤੋਂ ਜਤਿੰਦਰ ਪੰਨੂ ਜੀ, ਅਤੇ ਖਬਰਾਂ 'ਤੇ ਚਰਚਾ ਕਰਦੇ ਹਾਂ ਜੀ ਸ਼ੁਰੂ। ਸਭ ਤੋਂ ਪਹਿਲਾਂ ਪੰਨੂ ਸਾਹਿਬ ਜੀ ਆਇਆਂ ਜੀ, ਸਤਿ ਸ਼੍ਰੀ ਅਕਾਲ
1: ਜੀ। ਸ਼ੁਕਰੀਆ ਕੁਲਦੀਪ ਜੀ, ਸਤਿ ਸ਼੍ਰੀ ਅਕਾਲ।
0: ਪੰਨੂ ਸਾਹਿਬ, ਸੀ ਬੀ ਆਈ ਦੀ ਜਿਹੜੀ 1,20,00,000 ਰਿਸ਼ਵਤ ਕਾਂਡ ਦੇ ਮਾਮਲੇ ਦੇ ਵਿੱਚ ਗ੍ਰਿਫਤਾਰੀਆਂ ਜਿਹੜੀਆਂ ਉਹਨਾਂ ਨੇ ਕੀਤੀਆਂ, ਉਹ ਬਾਅਦ ਬੜਾ ਰੌਲਾ ਪਿਆ, ਕੁਛ ਬੰਦੇ ਫਰਾਰ ਦੱਸੇ ਜਾ ਰਹੇ ਨੇ, ਕੋਈ ਕਹਿੰਦਾ ਇਹ ਕਿਸੇ ਪਾਰਟੀ ਦੇ ਸੰਬੰਧਿਤ ਨੇ, ਕੋਈ ਕਹਿੰਦਾ ਕਿਸੇ ਦੇ ਨੇ, ਕੋਈ ਆਪਣੀ ਜ਼ਿੰਮੇਵਾਰੀ ਨਹੀਂ ਲੈ ਰਿਹਾ। ਹੁਣ ਕੀ ਹੋ ਰਿਹਾ ਜੀ ਇਹਦੇ ਵਿੱਚ ਇਸ ਵੇਲੇ?
1: ਕੁਲਦੀਪ ਜੀ, ਕਹਾਣੀ ਕੱਲ ਸਾਰੀ ਆ ਗਈ ਆ ਬਾਹਰ। ਵਿਜੀਲੈਂਸ ਦਾ ਜਿਹੜਾ ਡਾਇਰੈਕਟਰ ਹੈ ਉਹ DGP ਰੈਂਕ ਦਾ ਅਫਸਰ ਹੈ। ਮੈਂ ਉਹਨੂੰ ਨਿੱਜੀ ਤੌਰ ਤੇ ਉਸ ਦਾ ਜਾਣਦਾ ਜਦੋਂ ਉਹ ਮੁੰਡਾ ਨਵਾਂ ਨਵਾਂ IPS ਅਫਸਰ ਬਣ ਕੇ ਉੱਥੇ ਜਲੰਧਰ ਆਇਆ, ਤੇ ਫਿਰ ਉਹਦੇ ਪਿਤਾ ਜੀ ਆਏ ਤੇ ਉਹਨਾਂ ਨੂੰ ਨਾਲ ਲੈ ਕੇ ਮੜਾਉਣ ਆ ਗਿਆ ਜੀ। ਇਹ ਤੁਹਾਨੂੰ ਪੰਜਾਬ ਬਾਰੇ ਦੱਸਣਗੇ ਜੇ ਇੱਧਰ ਕਦੇ ਘੁੰਮਣਾ ਹੋਵੇ। ਤੇ ਮੈਂ ਹੈਰਾਨ ਸਾਂ, ਉਹਦੇ ਫਾਦਰ ਨੇ ਮੈਨੂੰ ਆਖਿਆ ਕਿ ਮੈਂ ਹਿੰਦੀ ਦੀ ਅਖਬਾਰਾਂ ਚ ਤੁਹਾਡੇ ਲੇਖ ਪੜ੍ਹੇ ਸੀ ਤੇ ਮੈਂ ਤਾਂ ਮਿਲਣ ਆਇਆ। ਇਹ ਗੱਲ 94-95 ਦੀ ਹੋਵੇਗੀ। ਉਦੋਂ 3-4 ਸਾਲ ਇਹ ਉੱਥੇ ਕੰਮ ਕਰਦਾ ਰਿਹਾ ਸੀ, ਫਿਰ ਪ੍ਰਮੋਟ ਹੋ ਗਿਆ, SSP ਬਣ ਗਿਆ, ਪਤਾ ਨੀ ਕਿੱਥੇ ਕਿੱਥੇ ਗਿਆ। ਮੁੜ ਕੇ ਕਦੇ ਸਾਡੀ ਗੱਲ ਨੀ ਹੋਈ। ਹੁਣ ਉਹਦੇ ਬਾਰੇ ਸੁਣਿਆ

0: ਇੱਕ ਵਿਜ਼ਨ ਅਫਸਰ ਡਾਇਰੈਕਟਰ ਬਣ ਗਿਆ ਡੀਜੀਪੀ ਲੈਵਲ। ਇਸ ਚੱਕਰ ਚ ਗੱਲ ਸਾਰੀ ਉਹਦੇ ਤੇ ਆਉਂਦੀ ਜਾਪਦੀ ਹੈ, ਕਿਉਂਕਿ ਸੀਬੀਆਈ ਇਹ ਕਹਿੰਦੀ ਹੈ ਕਿ ਸਾਨੂੰ ਪਤਾ ਲੱਗਾ ਸੀ ਬੜੇ ਵੱਡੇ ਪੱਧਰ ਤੇ ਰਿਸ਼ਵਤ ਚੱਲ ਰਹੀ ਹੈ। ਟੈਕਸੇਸ਼ਨ ਡਿਪਾਰਟਮੈਂਟ ਦਾ ਇੱਕ ਅਫਸਰ ਜਿਹਨੂੰ ਆਪਾਂ ETO ਕਹਿ ਦਿੰਦੇ, ਉਹਨੇ ETO ਨੇ ਸ਼ਿਕਾਇਤ ਕੀਤੀ ਸੀ ਕਿ ਉਹਦੇ ਖਿਲਾਫ਼ ਇੱਕ ਕੇਸ ਝੂਠਾ ਬਣਿਆ ਤੇ ਉਹਦੇ ਚ ਕੁਝ ਬੰਦੇ ਪਹੁੰਚ ਕਰਦੇ ਆ ਮਲੋਟ ਦੇ ਤੇ ਤੇਰਾ ਖੜਾ ਬਿਜਨਸ ਤੋਂ ਛੁਡਾ ਦਿੰਦੇ, ਬਸ ਪੈਸੇ ਇੰਨੇ ਕੁ ਦੇਣੇ ਪੈਣਗੇ। 25 ਲੱਖ ਤੋਂ ਗੱਲ ਤੁਰੀ, 20 ਤੇ ਆਈ, 20 ਤੋਂ ਤੁਰਦਿਆਂ 15। ਫਿਰ ਉਹਨੇ ਆਖਿਆ ਜੀ ਮੇਰੇ ਤੋਂ ਹੁਣ ਘਟਾਉਂਦੇ ਘਟਾਉਣਾ ਪਿਆ, ਸੌਦੇਬਾਜ਼ੀ ਹੁੰਦੀ ਹੈ। ਇਹਨਾਂ ਨੇ ਸਾਰੀ ਰਿਕਾਰਡਿੰਗ ਲਾ ਲਈ, ਉਹ ਜਿੱਥੇ ਜਿੱਥੇ ਰਿਹਾ ਉਹ ਰਿਕਾਰਡਿੰਗ ਹੁੰਦੀ ਰਹੀ, ਨਾਲ ਜਿਹੜੇ ਮੈਸੇਜ ਆਪੋਜ ਕਰਦੇ ਰਹੇ ਉਹ ਵੀ ਰਿਕਾਰਡ ਹੁੰਦੇ ਰਹੇ। ਜਦੋਂ ਅਖੀਰਲੇ ਇਹਨਾਂ ਦੀ ਗੱਲਬਾਤ ਹੋਣੀ ਸੀ ਚੰਡੀਗੜ੍ਹ ਦੇ ਇੱਕ ਹੋਟਲ ਚ, ਉੱਥੇ ਮੀਟਿੰਗ ਚੱਲਦੀ ਪਈ ਸੀ, ਬਾਹਰ ਰਿਕਾਰਡਿੰਗ ਸਾਰੀ ਸੀਬੀਆਈ ਸੁਣਦੀ ਰਹੀ, ਸਾਰਾ ਕੁਝ ਜਦੋਂ ਤੈਅ ਹੋ ਗਿਆ ਤੇ ਉਹਨਾਂ ਨੇ ਜਾ ਕੇ ਰੇਡ ਕਰਤਾ, ਉਹ ਬੰਦੇ ਭੱਜ ਗਏ। ਉਹਨਾਂ ਭੱਜੇ ਹੋਏ ਬੰਦਿਆਂ ਨੂੰ ਜਾ ਕੇ ਕਹਿੰਦੇ ਜਣਾ ਨੂੰ ਫੜ ਲਿਆ ਸੀਬੀਆਈ ਨੇ, ਮਗਰ ਪਾਰਟੀ ਲਾ ਕੇ ਹਰਿਆਣੇ ਦੇ ਬਾਰਡਰ ਤੋਂ ਸ਼ੰਭੂ ਬੈਰੀਅਰ ਤੋਂ ਜਿੱਥੇ ਜਾ ਕੇ ਖਿਲਾਉਣਾ ਪੈਣਾ ਸੀ, ਉੱਥੋਂ ਦੋਵੇਂ ਪਿਓ ਪੁੱਤ ਫੜੇ ਗਏ ਜਿਹੜੇ ਅਫਸਰਾਂ ਦੀ ਦਲਾਲੀ ਕਰਦੇ ਸੀ, ਉਹ ਮਲੋਟ ਦੇ ਰਹਿਣ ਵਾਲੇ। ਇੱਕੋ ਦਾ ਡਰਾਈਵਰ ਫੜਿਆ ਗਿਆ, ਇਹ ਕਹਿੰਦੇ ਸੀ ਕਿ ਉੱਥੇ ਜਿਹਦੇ ਨਾਲ ਗੱਲਬਾਤ ਹੁੰਦੀ ਹੈ ਉਹ ਬਿਜਨਸ ਤੇ DGP ਰੈਂਕ ਦੇ ਅਫਸਰ ਦਾ ਰੇਡਰ ਹੈ OP ਰਾਣਾ। ਪਰ ਉਹ ਪਤਾ ਲੱਗਾ ਸੀ ਫੜਿਆ ਗਿਆ, ਮਗਰੋਂ ਪਤਾ ਲੱਗਾ ਕਿ ਨਹੀਂ ਉਹ ਨੀ ਫੜਿਆ ਗਿਆ, ਉਹ ਫਰਾਰ ਹੋ ਗਿਆ। ਹੁਣ ਬਹੁਤ ਸਾਰੀਆਂ ਕਹਾਣੀਆਂ ਨਿਕਲਦੀਆਂ, ਜਿਹੜੇ ਇੱਕ ਦੂਸਰੇ ਨੂੰ ਮੈਸੇਜ ਭੇਜਦੇ ਰਹੇ ਉਹਨਾਂ ਦੇ ਵਿੱਚ OP ਰਾਣਾ ਇਹ ਕਹਿੰਦਾ ਰਿਹਾ ਕਿ ਬਾਕੀ ਪੈਸੇ ਤਾਂ ਸਾਰੇ ਲੈਣੇ ਆ, ਸਾਫ ਨੇ ਵੱਡੇ ਨੇ, ਜਿਹਦੇ ਨਾਲ ਰੀਡਰ ਸੀ ਸਿੱਧੀਗੜ੍ਹ ਉਹਦੀ ਗੱਲ ਕਰਦਾ, ਉਹਦਾ ਜ਼ਿਕਰ ਕਰਦਾ ਸੀ। ਉਹਨੇ ਆਖਿਆ ਜੀ ਬਾਕੀ ਪੈਸੇ ਤੇ ਜਾਣੇ ਆ ਸਾਹਿਬ ਨੂੰ। ਮੈਂ ਤਾਂ ਬਸ ਇੱਕੋ ਸੈਮਸੰਗ ਦਾ ਜਿਹੜਾ ਹੋਲਡਿੰਗ ਫੋਨ ਹੁੰਦਾ ਸ਼ਾਇਦ 1.5 ਕੇ 2 ਲੱਖ ਰੁਪਏ ਦਾ, ਮੈਨੂੰ ਤਾਂ ਬਸ ਤੁਸੀਂ ਉਹ ਦੇ ਦਿਓ, ਮੈਨੂੰ ਉਹ ਚਾਹੀਦਾ। ਉਹ ਸਾਰੀਆਂ ਗੱਲਾਂ ਵੀ ਸੀ ਹੋਟਲ ਦੀ ਸਾਰੀ ਰਿਕਾਰਡਿੰਗ ਵੀ CBI ਦੇ ਕੋਲ। ਇਹ ਫਿਰ ਉਹਨਾਂ ਦੋਵਾਂ ਪਿਓ ਪੁੱਤਾਂ ਨੂੰ ਤੇ ਡਰਾਈਵਰ ਨੂੰ ਫੜ ਕੇ ਲੈ ਗਏ ਮਲੋਟ। ਸਾਰਾ ਦਿਨ ਇਸ ਗੱਲ ਦੀ ਚਰਚਾ ਵੀ ਚੱਲਦੀ ਰਹੀ ਕਿ ਮਲੋਟ ਇਲਾਕੇ ਚ ਇੱਕ ਬਹੁਤ ਵੱਡਾ ਸਿਆਸੀ ਪਰਿਵਾਰ ਹੈ ਜਿਹਦਾ ਸਾਰੇ ਪੰਜਾਬ ਚ ਦਬਦਬਾ, ਇਸ ਪਿਓ ਪੁੱਤ ਦੀ ਖਾਸ ਕਰਕੇ ਜਿਹੜਾ ਦਲਾਲ ਪਿਓ ਪੁੱਤ ਜੋ ਪਿਓ ਆ ਉਹਦੀ ਉਹਨਾਂ ਦੇ ਬਜ਼ੁਰਗ ਨਾਲ ਬਹੁਤ ਪੁਰਾਣੀ ਸਾਂਝ ਰਹੀ ਸੀ। ਇਸ ਕਰਕੇ ਕਈ ਕਿਸਮ ਦੇ ਸਿਆਸੀ ਲੋਕ ਵੀ ਆਪੋ ਚ ਮੀਟਿੰਗਾਂ ਕਰਦੇ ਰਹੇ ਕਿ ਹੁਣ ਕੀ ਕਰੀਏ ਕੀ ਨਾ ਕਰੀਏ। ਸ਼ਾਮ ਨੂੰ ਇਹ ਖਬਰ ਆਈ ਕਿ ਜਿਹੜਾ ਵਿਜੀਲੈਂਸ ਦਾ ਡਾਇਰੈਕਟਰ DGP ਰੈਂਕ ਦਾ ਅਫਸਰ, ਉਹਦੇ ਲੀਡਰ ਨੇ ਮੰਨ ਲਿਆ ਕਿ ਉਹ ਵਾਅਦਾ ਮੁਆਫ ਗਵਾਹ ਬਣੂਗਾ, ਬਾਕੀ ਸਾਰਿਆਂ ਦੇ ਖਿਲਾਫ਼ ਗਵਾਹੀ ਦੇ ਕੇ ਆਪਣਾ ਬਚਾਅ ਕਰ ਲੂਗਾ। ਇਸ ਗੱਲ ਨੂੰ CBI ਨੇ ਨੀ ਮੰਨਿਆ, ਉਹ ਕਹਿੰਦੇ ਬੰਦਾ ਅਜੇ ਸਾਡੇ ਕਾਬੂ ਨਹੀਂ ਆਇਆ, ਅਸੀਂ ਉਹਨੂੰ ਲੱਭਦੇ ਪਏ, ਅਜੇ ਤੱਕ ਨਹੀਂ ਲੱਭਿਆ, ਕੱਲ ਫੜਿਆ ਜਾਊ। ਜਿਹੜਾ ਮੁੱਖ ਡਾਇਰੈਕਟਰ ਹੈ ਜਿੱਥੇ ਸਾਰੀ ਗੱਲ ਆਉਂਦੀ ਹੈ, ਉਹਨੇ ਆਖਿਆ ਜੀ ਇਹੋ ਜਿਹੀ ਗੱਲ ਹੀ ਕੋਈ ਨੀ, ਅਸਲ ਵਿੱਚ ਇਹ ਆ ਕਿ ਇੱਕ ਰੇਡ ਜ਼ਰੂਰ ਹੋਇਆ, CBI ਪੜਤਾਲ ਕਰ ਰਹੀ ਹੈ। ਉਹਨੇ ਕਿਹਾ ਮੈਂ ਅੱਜ ਵੀ ਦਫ਼ਤਰ ਚ ਬੈਠਾ, ਸਾਰਾ ਦਿਨ ਬੈਠਾ ਰਿਹਾ, CBI ਪੜਤਾਲ ਕਰ ਰਹੀ ਸੀ, ਜਿਹੜੀਆਂ ਫਾਈਲਾਂ ਉਹਨਾਂ ਨੂੰ ਚਾਹੀਦੀਆਂ ਸੀ ਉਹ ਲਗਾਤਾਰ ਵੇਖਦੇ ਰਹੇ, ਕਿਹਾ ਅਸੀਂ ਕੋਪਰੇਟ ਕਰਾਂਗੇ। ਉਹਨਾਂ ਤੋਂ ਬਾਅਦ ਕਹਿਣਾ ਵੀ ਕਹਿੰਦਾ ਹਰ ਅਫਸਰ ਉਹ ਕਹਿੰਦਾ, ਪਰ ਸਾਡੇ ਸਾਰੇ ਪੰਜਾਬ ਦੇ ਵਿੱਚ ਇਸ ਗੱਲ ਦੇ ਨਾਲ ਤਸੱਲੀ ਮਚੀ ਪਈ ਆ। ਇਹ ਵੀ ਪਤਾ ਲੱਗਾ ਕਿ ਉੱਥੇ ਇਸ ਵੇਲੇ ਤਿਆਰੀ ਸੀ ਕਿ ਉਹਨਾਂ ਪਿਓ ਪੁੱਤਾਂ ਚੋਂ ਜਿਹੜਾ ਪਿਓ ਆ ਉਹਨੂੰ ਅਗਲੀ ਵਾਰੀ BJP ਦੀ ਟਿਕਟ ਮਿਲ ਰਹੀ ਹੈ ਤੇ ਚੋਣ ਲੜਨ ਲੱਗਾ। ਹੁਣ BJP ਵਾਲਾ ਕਹਿੰਦੇ ਜੀ ਸਾਡੇ ਨਾਲ ਤਾਂ ਗੱਲ ਹੀ ਨਹੀਂ, ਪਤਾ ਨੀ ਕੌਣ ਕਹਿੰਦਾ ਵੀ ਉਹਨੂੰ ਟਿਕਟ ਮਿਲਣ ਲੱਗੀ ਸੀ। ਉਹਦੇ ਸਾਥੀ ਸਾਰੇ ਕਹਿੰਦੇ ਜੀ ਪੂਰੀ ਤਿਆਰੀ ਸੀ, ਉਹ ਤਿਆਰੀ ਤੋਂ ਬਾਅਦ ਐਨ ਅਚਾਨਕ ਉਹ ਫੜਿਆ ਗਿਆ ਤੇ ਬੰਦਾ ਤਾਂ ਇਹਨਾਂ ਦਾ। ਇਹ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਭ੍ਰਿਸ਼ਟਾਚਾਰ ਨੰਗਾ ਹੋਇਆ। ਸੋ ਇਸ ਇੱਕੋ ਮਸਲੇ ਦੇ ਨਾਲ ਇੰਨਾ ਸਿਆਸੀ ਤੌਰ ਤੇ ਵੀ ਰੌਲਾ ਵੱਧ ਗਿਆ, ਇਹ ਆਮ ਆਦਮੀ ਪਾਰਟੀ ਦੇ ਦੋਸ਼ ਲਾਉਂਦੇ ਆ ਤੇ ਉਹ ਅੱਗੋਂ ਕਹਿੰਦੇ ਆ ਜੀ ਬੰਦਾ ਤੇ ਤੁਹਾਡਾ। ਹੁਣ ਜਦ ਤੱਕ CBI ਸਾਰਾ ਕੇਸ ਪੇਸ਼ ਨਹੀਂ ਕਰਦੀ ਉਹਨਾਂ ਚਿਰ ਕੁਝ ਕਹਿ ਨਹੀਂ ਸਕਦੇ, ਪਰ ਕੇਸ ਬਹੁਤ ਮਜ਼ਬੂਤ ਬਣ ਗਿਆ।
1: ਪੰਨ ਸਾਹਿਬ ਇੱਕ ਕਾਲਜ ਦੀ ਕਹਾਣੀ

0: ਹੈ ਮੇਰੀ ਪੀਰੀ ਕਾਲਜ, ਜਿਸ ਵਿੱਚ ਬੜੇ ਸਾਰੇ ਇਲਜ਼ਾਮ ਵੀ ਲੱਗਦੇ ਰਹੇ ਕਿ ਬਾਦਲਾਂ ਦੇ ਚਹਿਤਿਆਂ ਨੂੰ ਦਿੱਤਾ ਗਿਆ ਅਤੇ ਫੰਡ ਉਹਨੂੰ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਜਾਂਦੇ ਨੇ ਅਤੇ ਇਹ ਕੋਰਟ ਦੇ ਵਿੱਚ ਮਾਮਲਾ ਪਹੁੰਚਿਆ ਹੋਇਆ ਸੀ ਅਤੇ ਹੁਣ ਹਾਈ ਕੋਰਟ ਦਾ ਸ਼ਾਇਦ ਕੋਈ ਹੁਕਮ ਆ ਗਿਆ ਹੈ ਜੀ, ਕੀ ਕਹਿ ਦਿੱਤਾ ਹਾਈ ਕੋਰਟ ਨੇ?
1: ਕੁਲਦੀਪ ਜੀ, ਹਰਿਆਣੇ ਦੇ ਕੁਰੂਕਸ਼ੇਤਰ ਦੇ ਵਿੱਚ ਕਾਲਜ ਹੈ ਮੇਰੀ ਪੀਰੀ ਮੈਡੀਕਲ ਕਾਲਜ। ਇਹ ਬਣਾਇਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਦੋਂ ਜਦੋਂ ਜਥੇਦਾਰ ਗੁਰਚਰਨ ਸਿੰਘ ਚੋੜਾ ਪ੍ਰਧਾਨ ਸੀ, ਉਹਨੇ ਹਰਿਆਣੇ ਦੇ ਸਿੱਖਾਂ ਨੂੰ ਆਖਿਆ ਕਿ ਮੈਂ ਤੁਹਾਨੂੰ ਕਾਲਜ ਬਣਾ ਦਿੰਦਾ। ਹਰਿਆਣੇ ਦੇ ਸਿੱਖਾਂ ਨੇ ਲੜਾਈ ਇਸ ਗੱਲ ਤੇ ਲੜੀ ਸੀ ਕਿ ਸਾਡੀ ਵੱਖਰੀ ਗੁਰਦੁਆਰਾ ਕਮੇਟੀ ਬਣਾਓ, ਕਿਉਂਕਿ ਸਾਡੀਆਂ ਗੋਲਕਾਂ ਦਾ ਚੜਾਵਾ ਵੀ ਹੋ ਗਿਆ ਸਾਰਾ ਤੇ ਸ਼੍ਰੋਮਣੀ ਕਮੇਟੀ ਵਾਲੇ ਲੈ ਜਾਂਦੇ ਆ। ਪ੍ਰਬੰਧ, ਨੌਕਰੀਆਂ, ਹਰ ਗੱਲ ਦੇ ਵਿੱਚ ਪੰਜਾਬ ਤੋਂ ਲਿਆਂਦੇ ਇਹਨਾਂ ਦੇ ਖਾਸ ਕਿਸਮ ਦੇ ਵਰਕਰ ਇੱਕ ਪਾਰਟੀ ਦੇ ਜਿਹੜੇ ਆ ਉਹਨਾਂ ਨੂੰ ਭਰਤੀ ਕਰਦੇ ਆ ਸਾਡੇ ਹਰਿਆਣੇ ਨਾਲ ਤੇ ਪੁੱਛਦੇ। ਲੰਮੀ ਲੜਾਈ ਤੋਂ ਬਾਅਦ ਹਰਿਆਣੇ ਦੀ ਵੱਖਰੀ ਗੁਰਦੁਆਰਾ ਕਮੇਟੀ ਮੰਨੀ ਗਈ, ਫਿਰ ਉਹ ਸੁਪਰੀਮ ਕੋਰਟ ਨੇ ਮੰਨ ਲਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੰਟਰੋਲ ਛੱਡਣਾ ਪਿਆ। ਇਹ ਕੰਟਰੋਲ ਛੱਡਣ ਤੋਂ ਬਾਅਦ ਵੀ ਜਿਹੜੇ ਉੱਥੇ ਵਿਦਿਅਕ ਅਦਾਰੇ ਸੀ, ਮੇਰੀ ਪੀਰੀ ਕਾਲਜ ਵੀ ਇੱਕ ਦੋ ਹੋਰ ਸਕੂਲ ਵਗੈਰਾ ਵੀ ਚੱਲਦੇ ਆ, ਉਹਨਾਂ ਦਾ ਕਬਜ਼ਾ ਸ਼੍ਰੋਮਣੀ ਕਮੇਟੀ ਨੇ ਨਹੀਂ ਛੱਡਿਆ। ਇਹ ਦਲੀਲ ਲੱਲੀ ਕਿ ਇਹਨਾਂ ਨੂੰ ਚਲਾਉਣ ਵਾਸਤੇ ਟਰੱਸਟ ਬਣੇ ਆ ਤੇ ਟਰੱਸਟਾਂ ਦੀ ਮਾਲਕੀ ਆ। ਹਰਿਆਣੇ ਦੀ ਗੁਰਦੁਆਰਾ ਕਮੇਟੀ ਨੇ ਆਖਿਆ ਜੀ ਕੋਈ ਟਰੱਸਟ ਨੀ, ਜਦੋਂ ਇਹਦੇ ਵਾਸਤੇ ਪ੍ਰਾਪਰਟੀ ਅਸੀਂ ਦਿੱਤੀ, ਪੈਸਾ ਸਾਡੀ ਗੋਲਕ ਵਿੱਚੋਂ ਗਿਆ, ਸਾਰਾ ਕੁਝ ਹਰਿਆਣੇ ਦੀ ਸੰਗਤ ਦਾ ਤੇ ਤੁਹਾਡੀ ਟਰੱਸਟ ਕਿੱਦਾਂ? ਉਹ ਜਦੋਂ ਟਰੱਸਟ ਬਣਾਏ ਗਏ ਤੇ ਬਣਾਉਣ ਲੱਗਿਆ ਫੈਸਲਾ ਕੀਤਾ ਗਿਆ ਸੀ ਕਿ ਟਰੱਸਟ ਦਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਇਆ ਕਰੇਗਾ, ਯਾਨੀ ਉਦੋਂ ਜਥੇਦਾਰ ਟੋੜਾ ਸੀ, ਅਵਤਾਰ ਸਿੰਘ ਮੱਕੜ ਵੀ ਰਿਹਾ, ਅੱਜ ਕੱਲ ਹਰਜਿੰਦਰ ਸਿੰਘ ਧਾਮੀ ਸੀ, ਉਹਦੇ ਨਾਲ ਜਿਹੜਾ ਵਾਈਸ ਪ੍ਰੈਜੀਡੈਂਟ ਸੀ ਉਹ ਬੰਦਾ ਕਹਿੰਦੇ ਹਰਿਆਣੇ ਦੀ ਚੋਣ ਹਾਰ ਗਿਆ ਸੀ ਪਰ ਪੰਜਾਬ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਉਹਨੂੰ ਮੈਂਬਰ ਨਾਮਜ਼ਦ ਕਰਕੇ ਵੱਡਾ ਅਹੁਦਾ ਹਮੇਸ਼ਾ ਦਿੱਤਾ ਜਾਂਦਾ, ਅੱਜ ਕੱਲ੍ਹ ਵੀ ਉਹਦੇ ਕੋਲ ਅਹੁਦਾ, ਉਹ ਸੁਖਬੀਰ ਸਿੰਘ ਬਾਦਲ ਦਾ ਬਹੁਤ ਨੇੜੇ ਦਾ ਰਿਸ਼ਤੇਦਾਰ ਗਿਣਿਆ ਜਾਂਦਾ, ਉਹਨੂੰ ਵਾਈਸ ਪ੍ਰੈਜੀਡੈਂਟ ਬਣਾਇਆ ਸੀ। ਬਾਕੀ ਮੈਂਬਰ ਵੀ ਸਾਰੇ ਇਹਨਾਂ ਦੇ ਸੀ, ਇੱਕ ਖਾਸ ਧੜੇ ਦੇ, ਇੱਕ ਬੰਦਾ ਇਹੋ ਜਿਹਾ ਜਿਹਨੂੰ ਇਹਨਾਂ ਨੇ ਹਰਿਆਣੇ ਚ ਅੱਗੇ ਲਾ ਕੇ ਤੇ ਬਾਦਲ ਅਕਾਲੀ ਦਲ ਬਣਾਇਆ ਸੀ, ਉਹ ਵੀ ਉਸ ਟਰੱਸਟ ਵਿੱਚ ਆ। ਉਹ ਕੇਸ ਹਾਈਕੋਰਟ ਚੱਲਦਾ ਸੀ, ਕੱਲ੍ਹ ਬਾਦਲ ਅਕਾਲੀ ਦਲ ਜਾਂ ਕਹਿ ਲਓ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕੇਸ ਹਾਰ ਗਿਆ। ਹਾਈਕੋਰਟ ਨੇ ਆਖਿਆ ਕੋਈ ਟਰੱਸਟ ਨੀ, ਟਰੱਸਟ ਤੁਸੀਂ ਜਿਹੜਾ ਮਰਜ਼ੀ ਉਦੋਂ ਬਣਾ ਲਿਆ, ਪਰ ਪ੍ਰਾਪਰਟੀ ਕਿਹਨੇ ਦਿੱਤੀ ਸੀ? ਸੰਗਤ ਦੀ ਪ੍ਰਾਪਰਟੀ ਆ ਤੇ ਹਰਿਆਣੇ ਦੀ ਸੰਗਤ ਦੀ ਆ। ਇਸ ਹਰਿਆਣੇ ਦੀ ਸੰਗਤ ਦੀ ਪ੍ਰਾਪਰਟੀ ਤੁਸੀਂ ਨੀ ਇਹਦੀ ਵਰਤੋਂ ਕਰ ਸਕਦੇ, ਇਹਦੇ ਵਿੱਚ ਤੁਸੀਂ ਮਰਜ਼ੀ ਦੇ ਟਰੱਸਟੀ ਬਣਾ ਲਿਓ, ਉਦੋਂ ਇਹਦੇ ਟਰੱਸਟੀ ਰੱਖਣ ਦਾ ਬਦਲਣ ਦਾ ਸਾਰਾ ਅਧਿਕਾਰ ਹਰਿਆਣੇ ਦੀ ਕਮੇਟੀ ਕੋਲ ਹੈ, ਤੁਸੀਂ ਕੰਟਰੋਲ ਛੱਡ ਦਿਓ ਤੇ ਹਰਿਆਣੇ ਦਾ ਬਣਦਾ। ਉਹ ਹੁਣ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਵੀ ਤੇ ਬਾਦਲ ਅਕਾਲੀ ਦਲ ਦੇ ਲੀਡਰ ਵੀ ਕਹਿੰਦੇ ਆ ਹਾਈਕੋਰਟ ਦੇ ਖਿਲਾਫ਼ ਅਸੀਂ ਤੇ ਜਾਵਾਂਗੇ ਸੁਪਰੀਮ ਕੋਰਟ, ਉੱਥੇ ਜਾ ਕੇ ਪੰਜ ਸੱਤ ਦਸ ਸਾਲ ਹੋਰ ਬਰਬਾਦ ਹੋ ਸਕਦੇ ਆ। ਪਰ ਲੱਗਦਾ ਇਹ ਹੈ ਕਿ ਇਹ ਫੈਸਲਾ ਜਿਹੜਾ ਹਾਈਕੋਰਟ ਨੇ ਕਰਤਾ ਉਹਦੇ ਮੁਤਾਬਕ ਇੱਕ ਜਿਹੜਾ ਕਾਲਜ ਆ ਸ਼੍ਰੋਮਣੀ ਕਮੇਟੀ ਕੋਲ ਜਾਂ ਬਾਦਲ ਅਕਾਲੀ ਦਲ ਕੋਲ ਕੰਟਰੋਲ 'ਚ ਰਹਿਣਾ ਨੀ, ਇਹਨਾਂ ਨੂੰ ਕੰਟਰੋਲ ਛੱਡਣਾ ਪੈਣਾ। ਕੱਲ ਸ਼ਾਮੀ ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝਿੰਡਾ ਤੇ ਉਹਨਾਂ ਦਾ ਸਾਥੀ ਗਿਆ ਸੀ ਇੱਕ ਵਾਰੀ ਤਾਂ ਆਪਣਾ ਮੀਟਿੰਗ ਕਰ ਰਹੇ, ਅੱਜ ਸ਼ਾਇਦ ਉਹ ਜਾ ਕੇ ਚਾਰਜ ਲੈ ਲੈਣ।
0: ਪੰਨੂ ਸਾਹਿਬ, ਬੇਅਦਬੀ ਕਾਨੂੰਨ ਬਣਨ ਤੋਂ ਬਾਅਦ ਰੌਲਾ ਵੱਧਦਾ ਜਾ ਰਿਹਾ ਤੇ ਅੰਮ੍ਰਿਤਸਰ ਦੇ ਵਿੱਚ ਗ੍ਰੰਥੀ ਸਿੰਘਾਂ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਕਿੰਤੂ ਪਰੰਤੂ ਕੀਤੇ ਗਏ ਪਰ ਉਨੇ ਠੋਕਵੇਂ ਤਰੀਕੇ ਨਾਲ ਨਹੀਂ ਜਿੰਨਾ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕਰ ਰਹੇ ਨੇ। ਕੀ ਵੈਸੇ ਕਿਹਾ ਗਿਆ ਜੀ ਗ੍ਰੰਥੀ ਸੰਘਾਂ ਦੀ ਮੀਟਿੰਗ ਦੇ ਵਿੱਚ, ਕੀ ਨਿਕਲ ਕੇ ਆਇਆ ਸਾਹਮਣੇ?
1: ਦੇਖੋ, ਉੱਥੇ ਜਿਹੜੀ ਮੀਟਿੰਗ ਹੋਈ ਗ੍ਰੰਥੀ ਸਿੰਘਾਂ ਦੀ ਉਹਦੇ ਚ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਵੀ ਹੈਗੇ ਸੀ। ਉਹਨਾਂ ਨੇ ਇਹ ਆਖਿਆ ਕਿ ਸਾਨੂੰ ਇੱਕ ਗੱਲ ਤੇ ਇਤਰਾਜ਼ ਆ, ਉਹ ਇੱਕ ਜਿਹੜਾ ਇਹ ਆਖਿਆ ਕਿ ਬੇਅਦਬੀ ਹੁੰਦੀ ਹੈ ਤੇ ਜੇ ਨੁਕਸ ਨਿਕਲੇ ਤੇ ਲਾਪਰਵਾਹੀ ਹੋਈ ਹੋਵੇ ਤੇ ਗ੍ਰੰਥੀ ਸਿੰਘਾਂ ਤੇ ਵੀ ਕੇਸ ਦਰਜ ਕੀਤਾ ਜਾ ਸਕਦਾ, ਕਿਉਂਕਿ ਜ਼ਿੰਮੇਵਾਰ ਇਸ ਗੱਲ ਦੇ ਕੇ ਉੱਥੇ ਬੇਅਦਬੀ ਨਾ ਹੋ। ਉਹਦੇ ਗ੍ਰੰਥੀ ਸਿੰਘ ਜਿਹੜੇ ਅਸੀਂ ਸਾਰੀ ਹਲਕੇ ਦੀ ਜ਼ਿੰਮੇਵਾਰੀ ਨਹੀਂ ਹੋ ਸਕਦੀ, ਸਾਨੂੰ ਉਹ ਚ ਦੋਸ਼ੀ ਨਹੀਂ ਬਣਾਉਣਾ ਚਾਹੀਦਾ। ਉਹਨਾਂ ਦੀ ਲੜਾਈ ਤਾਂ ਸਿਰਫ ਇੰਨੀ ਆ। ਦੂਜਾ, ਉਹਨਾਂ ਨੇ ਆਪਣੇ ਮਤੇ ਦੀ ਸ਼ੁਰੂਆਤ ਇੱਥੋਂ

0: ਕੀਤੀ ਹੈ ਕਿ ਇਸ ਗੱਲ ਦਾ ਅਸੀਂ ਸਵਾਗਤ ਕਰਦੇ ਹਾਂ। ਗੱਲ ਚੰਗੀ ਕੀਤੀ ਹੈ ਕਿ ਬੇਅਦਬੀ ਦੇ ਵਿਰੋਧ ਵਿੱਚ ਸਖ਼ਤ ਸਜ਼ਾਵਾਂ ਦਾ ਕਾਨੂੰਨ ਪਾਸ ਹੋਇਆ। ਬਸ ਆਪਣਾ ਇਤਰਾਜ ਉਹਨਾਂ ਨੇ ਉਠਾਉਣਾ ਸੀ, ਉਪਰਾਧ ਤਾਂ ਬਾਕੀ ਗੱਲ ਉਹ ਕਹਿੰਦੇ ਚੰਗੀ ਕੀਤੀ ਹੈ। ਇਹ ਗੱਲ ਜਿਹੜੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਤੇ ਦੂਸਰੇ ਕਹਿੰਦੇ ਵਾਰ ਵਾਰ, ਅਕਾਲੀ ਦਲ ਦੇ ਲੀਡਰ ਵੀ ਕਹਿੰਦੇ ਆ, ਦਿੱਲੀ ਦੇ ਗੁਰਦੁਆਰਾ ਕਮੇਟੀ ਦਾ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਸਭ ਤੋਂ ਵੱਧ ਜ਼ੋਰ ਨਾਲ ਕਹਿੰਦਾ, ਉਹ ਕਹਿੰਦੇ ਜੀ ਇੱਥੇ ਸਰਕਾਰਾਂ ਦਾ ਦਖਲ ਨਹੀਂ ਚਾਹੀਦਾ, ਖਾਲਸਾ ਪੰਥ ਆਪ ਸਾਰਾ ਕੁਝ ਨਜਿੱਠ ਸਕਦਾ। ਜੇ ਸਰਕਾਰਾਂ ਦਾ ਦਖਲ ਨਹੀਂ ਚਾਹੀਦਾ ਤੇ ਫਿਰ ਚੋਣ ਵੀ ਖਾਲਸਾ ਪੰਥ ਆਪੇ ਕਰ ਲਿਓ, ਚੋਣ ਤਾਂ ਸਰਕਾਰ ਕਰਾਉਂਦੀ ਹੈ, ਪਰ ਜਦੋਂ ਚੋਣ ਹੋ ਜਾਂਦੀ ਹੈ ਤੇ ਨੋਟੀਫਾਈ ਤੁਸੀਂ ਸਰਕਾਰ ਕਰਾਉਂਦੀ। ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਮੈਂਬਰ ਤੁਹਾਡੀ ਸਰਕਾਰ ਨਿਯੁਕਤ ਕਰਦੀ ਹੈ। ਇਹਦੇ ਤੋਂ ਇਲਾਵਾ ਆਹ ਹੁਣ ਜਿਹੜਾ ਕੇਸ ਲੜਿਆ, ਦੋ ਗੁਰਦੁਆਰਾ ਕਮੇਟੀਆਂ, ਇੱਕ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੱਕ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨਾਂ ਦੋਵਾਂ ਦਾ ਕੇਸ ਪੰਥ ਦੀ ਕਚਹਿਰੀ ਤਾਂ ਲੜਿਆ, ਸਰਕਾਰੀ ਕਚਹਿਰੀ ਆ ਹਾਈਕੋਰਟ, ਉਸ ਜਾ ਕੇ ਦੋਵਾਂ ਤਰ੍ਹਾਂ ਲੜਿਆ, ਫੈਸਲਾ ਤਾਂ ਉੱਥੇ ਹੋਇਆ, ਅੱਗੇ ਵੀ ਫੈਸਲਾ ਸੁਪਰੀਮ ਕੋਰਟ ਜਾ ਕੇ ਹੋਇਆ ਸੀ ਤੇ ਉੱਥੇ ਹੋਇਆ ਸੀਗਾ। ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਵੀ ਇੱਕ ਐਕਟ ਦੇ ਰਾਹੀਂ ਚੱਲਦਾ ਤੇ ਉਹ ਸਰਕਾਰ ਦਾ ਐਕਟ ਆ। ਹੋਰ ਗੱਲਾਂ ਨੂੰ ਛੱਡੋ, ਉੱਥੇ ਹਜ਼ੂਰ ਸਾਹਿਬ ਬਹੁਤੀ ਵਾਰੀ ਚੋਣ ਨਹੀਂ ਹੁੰਦੀ, ਇੱਕ ਬੋਰਡ ਬਣਾ ਦਿੰਦੇ ਆ, ਮੈਨੇਜਮੈਂਟ ਬੋਰਡ, ਉੱਥੋਂ ਦੀ ਸਰਕਾਰ ਨਾਮੀਨੇਟ ਕਰ ਦਿੰਦੀ ਹੈ ਤੇ ਉਹਦੇ ਵਿੱਚ ਉੱਥੋਂ ਦੇ ਸਿੱਖਾਂ ਦੇ ਨੁਮਾਇੰਦੇ ਵੀ ਹੁੰਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਅੰਮ੍ਰਿਤਸਰ ਤੋਂ ਇੱਕ ਨੁਮਾਇੰਦਾ ਭੇਜਦੇ ਆ, ਉਹਨਾਂ ਦਾ ਇੱਕ ਨੁਮਾਇੰਦਾ ਇਹ ਕਈ ਵਾਰ ਸ਼੍ਰੋਮਣੀ ਕਮੇਟੀ ਚ ਵੀ ਲੈ ਲੈਂਦੇ ਆ, ਉੱਥੋਂ ਦੀ ਸਰਕਾਰ ਦਾ ਦਖਲ ਜਾਇਜ਼ ਆ। ਪਰ ਪੰਜਾਬ ਦੀ ਸਰਕਾਰ ਦੇ ਦਖਲ ਤੇ ਕਹਿੰਦੇ ਕਿ ਉਹ ਨੀ ਚਾਹੀਦਾ। ਹੁਣ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਐਕਟ ਪਾਸ ਕੀਤਾ, ਇਹਨਾਂ ਤੇ ਬਿੱਲ ਪਾਸ ਕੀਤਾ, ਗਵਰਨਰ ਦੇ ਦਸਤਾਂ ਤੋਂ ਬਾਅਦ ਉਹ ਐਕਟ ਬਣ ਗਿਆ। ਹੁਣ ਐਕਟ ਪਾਸ ਕੀਤਾ ਸੀ ਉਹ, ਉਦੋਂ ਵੀ ਤਾਂ ਸਰਕਾਰ ਨੇ ਕੀਤਾ ਸੀ, ਪਰ ਬਾਦਲ ਦੀ ਸਰਕਾਰ ਸੀ ਨਾ, ਉਹਨਾਂ ਨੇ ਸ਼੍ਰੋਮਣੀ ਕਮੇਟੀ ਤੋਂ ਪੁੱਛਿਆ, ਨਾ ਉਹਨਾਂ ਨੇ ਅਕਾਲੀ ਦਲ ਤੋਂ ਪੁੱਛਿਆ, ਨਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਪੁੱਛਿਆ, ਪਰ ਉਦੋਂ ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ। ਉਦੋਂ ਬਾਅਦ ਦੋ ਵਾਰੀ ਉਸ ਐਕਟ ਨੂੰ ਸੋਧਿਆ ਅਮਰਿੰਦਰ ਸਿੰਘ ਦੀ ਸਰਕਾਰ ਨੇ, ਇਹਨਾਂ ਨੇ ਕੋਈ ਵਿਰੋਧ ਨਹੀਂ ਕੀਤਾ। ਹੁਣ ਜਦੋਂ ਆਮ ਆਦਮੀ ਪਾਰਟੀ ਸਰਕਾਰ ਹੈ ਤੇ ਵਿਰੋਧ ਕਰ ਰਿਹਾ ਤੇ ਲੋਕ ਹੱਸਦੇ ਆ, ਇਹਦਾ ਮਤਲਬ ਅਕਾਲੀ ਸਰਕਾਰ ਹੋਵੇ ਜੋ ਮਰਜ਼ੀ ਕਰੀ ਜਾਵੇ, ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀ ਨਾ ਪੁੱਛੇ ਠੀਕ ਹੈ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਤਾ ਨੂੰ ਵੀ ਦੇਵੇ। ਉੱਥੇ ਜਿਸਨੇ ਬਿੱਲ ਪਾਸ ਕੀਤਾ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ ਵੀ ਉੱਥੇ ਬੈਠੇ ਸੀ, ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਬਲਦੇਵ ਸਿੰਘ ਵਡਾਲਾ, ਜਿਹੜੇ ਬੜੇ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਆ ਕਿ 328 ਸਰੂਪ ਗਾਇਬ ਹੋਏ ਪਤਾ ਲੱਗਣਾ ਚਾਹੀਦਾ, ਉਹ ਵੀ ਉੱਥੇ ਸੀ। ਸਿੱਖ ਸੰਪਰਦਾਵਾਂ ਦੇ ਕਿੰਨੇ ਸਾਰੇ ਸੰਤ ਮੁਖੀ ਜਿਹੜੇ ਉੱਥੇ ਬੈਠੇ ਸੀ, ਉਹਨਾਂ ਦੀ ਹਾਜ਼ਰੀ ਚ ਹੋਇਆ ਤੇ ਉਹ ਤੇ ਸਾਰੇ ਕਹਿੰਦੇ ਠੀਕ ਹੋਇਆ, ਪਿੰਡਾਂ ਵਿੱਚ ਵੀ ਸ਼ਹਿਰਾਂ ਚ ਵੀ ਆਮ ਸਿੱਖ ਕਹਿੰਦੇ ਜੀ ਠੀਕ ਹੋਇਆ। ਇਹ ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅੱਗੇ ਲਾ ਕੇ ਜਿਹੜੇ ਵਿਰੋਧ ਦਰਜ ਕਰਵਾ ਰਹੇ ਆ। ਕੱਲ ਗ੍ਰੰਥੀ ਸਿੰਘਾਂ ਦੀ ਮੀਟਿੰਗ ਕਰਵਾਈ ਤੇ ਸ਼ਾਇਦ ਇਹ ਨਾ ਹੋਵੇ, ਪਰ ਉਹਨਾਂ ਨੇ ਵਿਰੋਧ ਉਦਾਂ ਦਾ ਸਖ਼ਤ ਨਹੀਂ ਕੀਤਾ, ਉਹਨਾਂ ਸਿਰਫ ਆਪਣੇ ਗ੍ਰੰਥੀਆਂ ਦੀ ਗੱਲ ਕਹੀ, ਬਾਕੀ ਨਹੀਂ ਕੁਛ ਕਿਹਾ।
1: ਪੰਨ ਸਾਹਿਬ, ਪੰਜਾਬ ਤੋਂ ਬਾਅਦ ਜਿਹੜਾ ਸਾਊਥ ਵੱਲ ਚੱਲਦੇ ਹਾਂ ਜੀ, ਬਿਲਕੁਲ ਦੱਖਣ ਦੇ ਵਿੱਚ ਕਾਂਗਰਸ ਜਿੱਤ ਤਾਂ ਗਈ ਕੇਰਲਾ ਦੇ ਵਿੱਚ, ਤੇ ਮੁੱਖ ਮੰਤਰੀ ਦੇ ਨਾਂ ਤੇ ਸਹਿਮਤੀ ਨਹੀਂ ਬਣ ਰਹੀ। ਇਹ ਜਿਸ ਤਰ੍ਹਾਂ ਦੇ ਅਨੁਸ਼ਾਸਨ ਦੇ ਰੌਲੇ ਪੈਂਦੇ ਨੇ ਕਾਂਗਰਸ ਦੇ, ਪੰਜਾਬ ਦੇ ਵਿੱਚ ਵੀ ਉਹ ਰੌਲਾ ਹੈ, ਹੋਰ ਵੀ ਕਈ ਜਗ੍ਹਾ ਤੇ ਹੈ। ਇਹ ਕੇਰਲਾ ਦੇ ਵਿੱਚ ਬੜੀ ਸਿਆਣੀ ਸਟੇਟ ਹੈ, ਉੱਥੇ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਬਣ ਰਹੀ, ਤੇ ਕੀ ਇਹ ਕੀ ਬਣ ਰਿਹਾ ਜੀ ਇਸ ਵੇਲੇ ਕੇਰਲਾ ਦੇ ਵਿੱਚ? ਵੈਸੇ
0: ਦੇਖੋ, ਸਾਡੇ ਪੰਜਾਬ ਚ ਤੁਸੀਂ ਵੇਖ ਲਓ, ਰਾਜਾ ਵੜਿੰਗ ਹੈ, ਉਹਦੇ ਚਰਨਜੀਤ ਸਿੰਘ ਚੰਨੀ ਨਾਲ ਵੀ ਗੱਲਬਾਤ ਨਹੀਂ ਹੁੰਦੀ, ਪ੍ਰਤਾਪ ਸਿੰਘ ਬਾਜਵੇ ਨਾਲ ਵੀ ਨਹੀਂ ਬਣਦੇ, ਸੁਖਜਿੰਦਰ ਸਿੰਘ ਸੁਖੀਰਦਾਵੇ ਨਾਲ ਵੀ ਨਹੀਂ ਬਣਦੇ, ਉਹਨਾਂ ਤਿੰਨਾਂ ਦੀ ਆਪੋ ਚ ਵੀ ਨਹੀਂ ਬਣਦੀ। ਬਾਜਵਾ ਹੋਰ ਪਾਸੇ, ਚੰਨੀ ਹੋਰ ਪਾਸੇ, ਉਹਦੇ ਨਾਲ ਨਾਲ ਜਿਹੜਾ ਹੈਗਾ ਇਹ ਸੁਖੀ ਰੰਧਾਵਾ, ਉਹ ਤੇ ਅੱਜ ਕੱਲ ਪੰਜਾਬ ਚ ਦਖਲ ਹੀ ਬਹੁਤਾ ਦਿੰਦਾ, ਉਹਨੂੰ ਰਾਜਸਥਾਨ ਦਾ ਇੰਚਾਰਜ ਬਣਾਇਆ।
1: ਨਵਜੋਤ ਸਿੱਧੂ ਦੀ ਇਹਨਾਂ ਸਾਰਿਆਂ ਚੋਂ ਕਿਸੇ ਨਾਲ ਨਹੀਂ ਬਣਦੀ?
0: ਨਹੀਂ, ਨਵਜੋਤ ਸਿੱਧੂ ਤੇ ਪਾਸੇ ਆ, ਉਹ ਇੱਕ ਦਿਨ ਤੇ ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰਨ ਦਾ, ਦੂਜੇ ਦਿਨ ਉਹਦੀ ਘਰਵਾਲੀ ਕਹਿੰਦੀ ਅਸੀਂ ਵੱਖਰੀ ਪਾਰਟੀ ਬਣਾ ਲਈ ਹੈ, ਤੀਜੇ ਦਿਨ ਪਾਰਟੀ ਤੋੜ ਦਿੰਦੇ, ਕਹਿੰਦਾ ਮੈਂ ਰਾਹੁਲ ਗਾਂਧੀ ਨੂੰ ਮਿਲਣ ਚੱਲਿਆ, ਆਉਂਦਿਆਂ ਨੂੰ

0: ਬੀਬੀ ਐਲਾਨ ਕਰ ਦਿੰਦੀ ਹੈ ਕਿ ਸਿੱਧੂ ਨੇ ਉਦੋਂ ਮੁੱਖ ਮੰਤਰੀ ਬਣਨਾ ਸੀ ਉਹ 500 ਕਰੋੜ ਮੰਗਦੇ ਸੀ। ਕੌਣ ਮੰਗਦੇ ਸੀ? ਗੱਲ ਤੇ ਰਾਹੁਲ ਗਾਂਧੀ ਨਾਲ ਕਰਕੇ ਆਇਆ। ਅੱਛਾ, ਉਹ ਜਦ ਦੁਬਾਰਾ ਉਹਨੂੰ ਮਿਲਣ ਜਾਂਦਾ ਤੇ ਉਹ ਤੋਂ ਪਹਿਲਾਂ ਬੀਬੀ ਦਾ ਬਿਆਨ ਆ ਜਾਂਦਾ ਤੇ ਉਹਨਾਂ ਨੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਨੇ ਨਵਜੋਤ ਸਿੱਧੂ ਨੂੰ ਦਰਵਾਜੇ ਤੋਂ ਮੋੜਤਾ ਕਿ ਤੇਰੀ ਘਰਵਾਲੀ ਤੇ ਆ ਕਹਿਣ ਡੇ, ਤੂੰ ਕੱਲ ਹੀ ਮਿਲਣਾ, ਉਹ ਦਰਵਾਜੇ ਤੋਂ ਮੁੜ ਕੇ ਆ ਗਿਆ। ਉਹਨਾਂ ਦਾ ਪਤਾ ਹੀ ਕੋਈ ਨਹੀਂ ਦੋਵਾਂ ਜੀਆਂ ਦਾ। ਮੈਨੂੰ ਲੱਗਦਾ ਇਹ ਆ ਕਿ ਸਿੱਧੂ ਇਹ ਸਮਝਿਆ ਕਿ ਮੈਂ ਖਬਰਾਂ ਚਲਾਵਾਂ ਤੇ ਇਹਦੇ ਨਾਲ ਵੀ ਉਹਨੂੰ ਐਡ ਤੇਰੀਆਂ ਮਿਲ ਜਾਂਦੀਆਂ। ਉਹ ਤੇ ਆਪਣੀ ਐਡ ਤੱਕ ਸੀਮਿਤ ਹੋਇਆ ਪਿਆ। ਆਪਾਂ ਕੇਰਲਾ ਦੀ ਗੱਲ ਕਰੀਏ
1: ਜੀ,
0: ਪਹਿਲਾਂ ਮੈਂ ਪੰਜਾਬ ਦੀ ਦੱਸਦੀ ਹਾਂ ਕਿ ਕਾਂਗਰਸ ਹੀ ਬੁਰੀ ਤਰ੍ਹਾਂ ਵੰਡੇ ਪਏ, ਹਰਿਆਣੇ ਚ ਵੀ ਕਾਂਗਰਸ ਵੰਡੀ ਗਈ। 2024 ਚ ਚੋਣ ਹੋਈ, ਕਾਂਗਰਸ ਜਿੱਤਦੀ ਜਿੱਤਦੀ ਹਾਰ ਗਈ ਕਿਉਂਕਿ ਇਹਨਾਂ ਨੇ ਇੱਕ ਦੂਸਰੇ ਦੇ ਹਲਕਾ ਵਿਰੋਧ ਕੀਤਾ, ਥੋੜੀਆਂ ਜਿਹੀਆਂ ਸੀਟਾਂ ਤੇ ਹਾਰ ਗਏ, ਸਰਕਾਰ ਬਣਨੋਂ ਰਹਿ ਗਈ। ਮੁੜ ਕੇ ਸਾਲ ਤੋਂ ਵੱਧ ਇਸ ਗੱਲ ਤੇ ਰੇੜਕਾ ਪਿਆ ਰਿਹਾ ਕਿ ਅਪੋਜੀਸ਼ਨ ਦਾ ਲੀਡਰ ਕੌਣ ਹੋਵੇ। ਜਦੋਂ ਇਹਨਾਂ ਨੇ ਬੋਲਣਾ ਹੁੰਦਾ ਸੀ ਵਿਧਾਨ ਸਭਾ ਚ ਤੇ ਉਹ ਅੱਗੋਂ ਭਾਜਪਾ ਵਾਲੇ ਮਖੌਲ ਕਰਦੇ ਸੀ, ਪਹਿਲਾਂ ਇਹ ਤੇ ਦੱਸ ਦਿਓ ਤੁਹਾਡਾ ਲੀਡਰ ਕੌਣ ਆ। ਤੁਹਾਨੂੰ ਜੇ ਅਸੀਂ ਟਾਈਮ ਵੀ ਦੱਸ ਦਈਏ ਕਿ ਵਿਧਾਨ ਸਭਾ ਦਾ ਇੰਨਾ, ਤਾਂ ਸਪੀਕਰ ਕਹਿੰਦਾ ਸੀ ਮੈਂ ਟਾਈਮ ਤੇ ਤੁਹਾਨੂੰ ਦੇ ਦੂੰਗਾ। ਤੁਹਾਡੇ ਕੋਲ ਫੈਸਲਾ ਕੌਣ ਕਰੂਗਾ ਕਿ ਇੰਨੇ ਮਿੰਟ ਫਲਾਨਾ ਬੋਲੇ ਤੇ ਇੰਨੇ ਮਿੰਟ ਫਲਾਨਾ ਬੋਲੇ? ਤੁਹਾਡਾ ਲੀਡਰ ਕੋਈ ਨੀ। ਇੱਕ ਸਾਲ ਤੋਂ ਵੱਧ ਇਹਨਾਂ ਦੀ ਬੇਇੱਜ਼ਤੀ ਹੁੰਦੀ ਰਹੀ ਤੇ ਫਿਰ ਫੈਸਲਾ ਕੀਤਾ ਕਿ ਚਲੋ ਭੁਪਿੰਦਰ ਸਿੰਘ ਹੁੱਡੇ ਨੂੰ ਲੀਡਰ ਬਣਾ ਦਿਓ। ਹੁਣ ਉੱਥੇ ਕੇਰਲਾ ਚ ਚੋਣਾਂ ਉਦੋਂ ਹੋਈਆਂ ਜਦੋਂ ਆਸਾਮ ਚ ਹੋਈਆਂ, ਬੰਗਾਲ ਚ ਹੋਈਆਂ, ਪਾਂਡੀਚਰੀ ਚ ਹੋਈਆਂ, ਤਾਮਿਲਨਾਡੂ ਚ ਹੋਈਆਂ। ਉਹਨਾਂ ਚਾਰਾਂ ਚ ਮੁੱਖ ਮੰਤਰੀ ਦੀ ਚੋਣ ਹੋ ਗਈ ਹੈ ਕਿਉਂਕਿ ਉੱਥੇ ਕਾਂਗਰਸ ਨਹੀਂ ਸੀ। ਕੇਰਲਾ ਇੱਕ ਸਟੇਟ ਹੈ ਜਿੱਥੇ ਕਾਂਗਰਸ ਜਿੱਤੀ ਹੈ। ਉੱਥੇ ਮੁੱਖ ਮੰਤਰੀ ਦੀ ਕੁਰਸੀ ਵਾਸਤੇ ਉਸੇ ਤਰ੍ਹਾਂ ਦਾ ਰੇੜਕਾ ਪਿਆ ਜਿੱਦਾਂ ਪੰਜਾਬ ਚ ਪੈਂਦਾ, ਜਿੱਦਾਂ ਕਰਨਾਟਕਾ ਚ ਪੈ ਗਿਆ ਸੀ। ਹੁਣ ਉਸ ਰੇੜਕੇ ਦੇ ਵਿੱਚ ਫੈਸਲਾ ਨਹੀਂ ਹੋ ਗਿਆ। ਇੰਨੇ ਦਿਨ ਹੋ ਗਏ ਆ, ਅਸੀਂ ਬਸ ਉਸੇ ਚ ਬੈਠੇ ਆ। 4 ਤਰੀਕ ਤੋਂ ਲੈ ਕੇ ਅੱਜ 13 ਹੋ ਗਏ, 9 ਦਿਨ ਹੋ ਗਏ, ਅਜੇ ਫੈਸਲਾ ਨਹੀਂ ਹੋ ਰਿਹਾ ਕਿ ਸਾਡਾ ਲੀਡਰ ਕੌਣ ਹੋ ਤੇ ਮੁੱਖ ਮੰਤਰੀ ਕੌਣ ਬਣੂ। ਤੇ ਜੇ ਇਸ ਤਰ੍ਹਾਂ ਕੁਛ ਦਿਨ ਹੋਰ ਲੰਘੇ ਤੇ ਉਹਨਾਂ ਦੇ ਕੁਝ ਗਰੁੱਪ ਟੁੱਟ ਕੇ ਨਾਲੋਂ ਫਿਰ ਕਾਮਰੇਡਾਂ ਨਾਲ ਜੁੜ ਗਏ ਤਾਂ ਸਰਕਾਰ ਉਹਨਾਂ ਦੀ ਬਣੂਗੀ, ਕਾਂਗਰਸੀ ਸੜਕਾਂ ਤੇ ਤੁਰਨਗੀ।
1: ਪੰਨੂ ਸਾਹਿਬ, ਇੱਕ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਮੁੱਦਿਆਂ ਤੇ ਚਰਚਾ ਕਰਾਂਗੇ। ਅੱਜ ਦੇ ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ, ਵਾਅਦਾ ਕਰਦੇ ਨੇ ਮਾਨਸ ਪਹੁਜਾ ਹੋਰੀ। ਅਗਰ ਤੁਸੀਂ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਸਭ ਤੋਂ ਵਧੀਆ ਰੇਟ ਲੈਣੇ ਨੇ ਤਾਂ 587-832-1208 'ਤੇ ਸੰਪਰਕ ਕਰ ਲਓ, 5878-3212-08। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ, ਗੌਰਵ ਸ਼ਰਮਾ ਹੋਣੀ ਪ੍ਰੋਗਰਾਮ ਦੇ ਸਪੋਂਸਰ ਨੇ, ਤੁਸੀਂ ਉਹਨਾਂ ਨਾਲ ਸੰਪਰਕ ਕਰ ਲਓ 403-903-6757। ਕੈਨੇਡਾ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਅਤੇ ਸੀਨੀਅਰ ਸੇਲਸ ਪਰਸਨ ਗੌਰਵ ਸ਼ਰਮਾ ਹੋਣਾ ਦਾ ਫੋਨ ਨੰਬਰ ਹੈ। ਪੰਜਾਬ ਇੰਸ਼ੋਰੈਂਸ ਅਤੇ ਲਾਇਸੈਂਸਡ ਇੰਸ਼ੋਰੈਂਸ ਬ੍ਰੋਕਰ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ, ਜੋ ਲਾਈਫ ਇੰਸ਼ੋਰੈਂਸ ਅਤੇ ਸੁਪਰਵੀਜ਼ਾ ਇੰਸ਼ੋਰੈਂਸ ਸੇਵਾਵਾਂ ਦਿੰਦੇ ਨੇ। ਭਰੋਸੇਯੋਗ ਸੇਵਾਵਾਂ ਲਈ ਫੋਨ ਨੰਬਰ ਨੋਟ ਕਰ ਲਓ 403-404-3500। ਵਾਈਪਾਈਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਣਾਂ ਦੀ ਕੰਪਨੀ, ਜਿਹੜੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਅਗਰ ਤੁਸੀਂ ਸੇਵਾਵਾਂ ਚਾਹੁੰਦੇ ਹੋ ਸਰਕਾਰੀ ਖਰਚੇ 'ਤੇ ਲੈਣੀਆਂ ਤਾਂ 825-760-0983 'ਤੇ ਸੰਪਰਕ ਕਰ ਲਓ। ਸਮੋਸਾ ਹਾਊਸ, ਇੰਡੀਅਨ ਰੈਸਟੋਰੈਂਟ ਅਤੇ ਮਦਰ ਇੰਡੀਆ ਰੈਸਟੋਰੈਂਟ ਸਾਡੇ ਸਪੋਂਸਰ ਨੇ ਜੀ। 24 ਘੰਟੇ 7 ਦਿਨ ਖੁੱਲ੍ਹਣ ਵਾਲੇ ਰੈਸਟੋਰੈਂਟ ਸਮੋਸਾ ਹਾਊਸ ਅਤੇ ਮਦਰ ਇੰਡੀਆ ਸਿਟੀਸਕੇਪ ਲੈਂਡਿੰਗ ਦੇ ਵਿੱਚ ਹੈ ਜੀ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ, ਬਹੁਤ ਵਧੀਆ ਇਹਨਾਂ ਦਾ ਸਿਸਟਮ ਹੈ ਜੀ ਸਾਰਾ ਕੁਛ। 403-400-6661 24 ਘੰਟੇ ਕਿਸੇ ਵੇਲੇ ਵੀ ਆਰਡਰ ਕਰੋ 403-461-6161। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ, ਨੌਰਥ ਈਸਟ ਕੈਲਗਰੀ ਦੇ, ਸਿਰਫ $7 ਦੇ ਵਿੱਚ 2 ਪਾਸਪੋਰਟ ਸਾਈਜ਼ ਫੋਟੋ ਅਤੇ ਫੈਮਿਲੀ ਫੋਟੋ, ਬੱਚੇ ਦੀਆਂ ਫੋਟੋਆਂ ਕਰਵਾਉਣ ਲਈ ਪਿਕਸਲ ਫੋਟੋ ਸਟੂਡੀਓ ਨਾਲ ਸੰਪਰਕ ਕਰ ਲਓ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਪੰਨੂ ਸਾਹਿਬ, ਨੀਟ ਦਾ ਐਗਜ਼ਾਮ ਜੀ ਜਿਹੜਾ ਹੋਇਆ ਸੀਗਾ, ਉਹ ਹੁਣ ਜਿਹਨਾਂ ਵਿਦਿਆਰਥੀਆਂ ਨੇ ਬੜੀ ਮਿਹਨਤ ਨਾਲ ਤਿਆਰ ਕੀਤਾ, ਚਲੋ ਜਿਹਨਾਂ ਨੇ ਤਾਂ ਲੀਕ ਤੋਂ ਕੀਤਾ ਹੋਊਗਾ ਉਹਨਾਂ ਦੀ ਤਾਂ ਵੱਖਰੀ ਗੱਲ ਹੈ, ਉਹ ਸਾਰਿਆਂ ਦਾ ਰੱਦ ਕਰ ਦਿੱਤਾ ਗਿਆ ਜੀ ਪੇਪਰ ਲੀਕ ਹੋਣ ਦੀਆਂ ਖ਼ਬਰਾਂ ਆਉਣ ਤੋਂ ਬਾਅਦ। ਕੀ ਚੱਲ ਰਿਹਾ ਜੀ ਇਹ?
0: ਦੇਖੋ ਕੁਲਦੀਪ ਜੀ, ਇਹ ਪੇਪਰ ਲੈਂਦਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਉਹ ਯੂਨੀਵਰਸਿਟੀਆਂ ਨੂੰ ਮਾਨਤਾ ਦਿੰਦਾ, ਉਹ ਵੀ ਪ੍ਰੋਫੈਸਰਾਂ ਪ੍ਰਿੰਸੀਪਲਾਂ ਨੂੰ ਮਾਨਤਾ ਦਿੰਦਾ। ਜਿਹੜੇ ਬੱਚੇ ਇਹ ਚ ਪਾਸ ਹੋ ਜਾਣ ਉਹਨਾਂ ਨੂੰ ਲੈਕਚਰਰ ਤੇ ਫਿਰ ਅਸਿਸਟੈਂਟ ਪ੍ਰੋਫੈਸਰ ਤੇ ਪ੍ਰੋਫੈਸਰ ਦਾ ਦਰਜਾ ਯੂਜੀਸੀ ਦਿੰਦਾ। ਉਸ ਯੂਜੀਸੀ ਦੇ ਕੋਲ ਪਰਸੋਂ ਟੈਸਟ ਹੋਇਆ।

0: ਸ਼ਾਮ ਤੱਕ ਪੇਪਰ ਖਤਮ ਹੁੰਦਿਆਂ ਤੱਕ ਰੌਲਾ ਪੈ ਗਿਆ ਕਿ ਪੇਪਰ ਲੀਕੇਜ ਹੋ ਗਈ ਹੈ। ਪਹਿਲਾਂ ਤੇ UGC ਦੀ ਟੀਮ ਕਹਿੰਦੀ ਸੀ ਕਿ ਪੇਪਰ ਲੀਕ ਹੋ ਹੀ ਨਹੀਂ ਸਨ, ਸਵਾਲ ਹੀ ਪੈਦਾ ਨਹੀਂ ਹੁੰਦਾ। ਫਿਰ ਇਹ ਗੱਲ ਨਿਕਲਾਈ ਕਿ ਪੇਪਰ ਲੀਕ ਹੋਏ ਆ। ਅਸੀਂ ਅੱਗੇ ਵੀ ਕਈ ਵਾਰੀ ਗੱਲ ਕੀਤੀ ਕਿ ਹਰਿਆਣੇ ਚ ਇੱਕ ਸਾਲਵਰ ਗੈਂਗ ਆ ਜਿਹੜਾ ਅੱਡ ਅੱਡ ਥਾਵਾਂ ਤੇ ਇਗਜ਼ਾਮ ਦੇਣ ਵਾਲਿਆਂ ਦੀ ਥਾਂ ਦੇ ਉੱਤੇ ਆਪਣੇ ਬੰਦੇ ਬਿਠਾ ਕੇ ਜਾਂ ਉਹਨਾਂ ਦੇ ਬਾਹਰੋਂ ਪੇਪਰ ਕਰਵਾ ਕੇ ਉਹਨਾਂ ਨੂੰ ਪਾਸ ਕਰਵਾਉਂਦਾ। ਇਹ ਖੇਡ ਖੇਡੀ ਸਾਲਵਰ ਗੈਂਗ ਨੇ। ਉਹਨਾਂ ਨੇ ਖਿਆਲ ਰੱਖਿਆ ਕਿ ਪੇਪਰ ਕਿੱਥੇ ਛਾਪਦੇ ਆ, ਜਿਹੜੇ ਪ੍ਰੈਸ ਵਿੱਚ ਛਾਪਦੇ ਸੀ ਉੱਥੋਂ ਇੱਕ ਬੰਦੇ ਨੂੰ ਮੋਟੀ ਰਕਮ ਦੇ ਕੇ ਉੱਥੋਂ ਪੇਪਰ ਦੀ ਹਾਰਡ ਕਾਪੀ ਇੱਕ ਮੰਗਵਾਈ। ਉਹਨਾਂ ਨੇ ਇੱਕ ਡਾਕਟਰ ਨੂੰ 20 ਲੱਖ ਰੁਪਏ ਦੀ ਵੇਚੀ। ਡਾਕਟਰ ਨੇ ਅੱਗੋਂ 15-15 ਲੱਖ ਰੁਪਏ ਚ ਕਈ ਹੋਰਨਾਂ ਲੋਕਾਂ ਨੂੰ ਵਟਸਐਪ ਦੇ ਉੱਤੇ ਵੇਚ ਦਿੱਤੀਆਂ ਕਾਪੀਆਂ। ਪਹਿਲਾਂ ਜੋ ਰੌਲਾ ਪਿਆ ਤੇ UGC ਦੀ ਟੀਮ ਨੇ ਆਖਿਆ ਨਹੀਂ ਜੀ ਏਦਾਂ ਨਹੀਂ ਹੋ ਸਕਦਾ, ਸਾਡਾ ਪੇਪਰ ਲੀਕ ਨਹੀਂ ਹੋ ਸਕਦਾ, ਐਵੇਂ ਕੋਈ ਫੇਕ ਬਣਿਆ ਫਿਰਦਾ ਹੋਊਗਾ, ਸਾਡਾ ਪੇਪਰ ਹੀ ਨਹੀਂ। ਜਦੋਂ ਬਾਅਦ ਵਿੱਚ ਉਹਦਾ ਮਿਲਾਨ ਕੀਤਾ, ਮਿਲਾ ਕੇ ਵੇਖਿਆ ਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵਾਲਾ ਪੇਪਰ ਇੰਨ ਬਿੰਨ ਉਹ ਸੀ ਜਿਹੜਾ ਲੀਕ ਹੋਇਆ ਸੀ। ਉਹਦੇ ਚੋਂ ਘੱਟੋ ਘੱਟ 6 ਸਵਾਲ ਇਹੋ ਜਿਹੇ ਸੀ ਜਿੱਥੇ ਗ੍ਰਾਮਰ ਵੀ ਸਾਰੀ ਉਹ, ਕੌਮਾ ਕਿੱਥੇ, ਬਿੰਦੀ ਕਿੱਥੇ, ਹਰ ਚੀਜ਼, ਲਫ਼ਜ਼ ਵੀ ਸਾਰੇ ਸਾਰੇ ਉਹ ਸੀ। ਦੂਸਰਿਆਂ ਦੇ ਵਿੱਚ ਇੱਕ ਇੱਕ ਦੋ ਲਫ਼ਜ਼ ਵੱਧ ਘੱਟ ਕੀਤੇ ਗਏ ਸੀ। ਇਸ ਰੌਲੇ ਤੋਂ ਬਾਅਦ ਫਿਰ ਪੜਤਾਲ ਸ਼ੁਰੂ ਹੋਈ। ਕੱਲ ਕਈ ਥਾਵਾਂ ਤੋਂ ਗ੍ਰਿਫਤਾਰੀਆਂ ਹੋਈਆਂ। ਪਤਾ ਇਹ ਲੱਗਾ ਕਿ ਪੇਪਰ ਕਿਸੇ ਹੋਰ ਥਾਂ ਤੋਂ ਲੀਕ ਹੋਇਆ, ਉੱਥੋਂ ਹਰਿਆਣੇ ਦੇ ਡਾਕਟਰ ਨੂੰ ਆਇਆ। ਹਰਿਆਣੇ ਦੇ ਡਾਕਟਰ ਨੇ ਅੱਗੋਂ ਆਪਣੇ ਇੱਕ ਮਿੱਤਰ ਨੂੰ ਰਾਜਸਥਾਨ ਚ ਵੇਚਿਆ। ਇਹੋ ਮਿੱਤਰ ਆ ਪਰ ਮਿੱਤਰ ਦੀ ਵੀ ਸ਼ਰਦਾਰੀ, ਤੇ ਮਿੱਤਰ ਨੇ ਅੱਗੇ 20-25 ਜਣੇ ਹੋਰਨਾਂ ਨੂੰ ਵੇਚ ਕੇ ਉਹਨਾਂ ਤੋਂ ਮੋਟੀ ਕਮਾਈ ਕਰ ਲਈ। ਇੰਨੀ ਇੰਨੀ ਕਮਾਈ, ਹੁਣ ਪੈਸਾ ਤੇ ਸਾਰੇ ਦੇ ਬੈਠੇ, ਉਹ ਨਹੀਂ ਮੁੜਦਾ, ਬੱਚੇ ਵੀ ਰਹਿ ਗਏ, ਕਿਸੇ ਪਾਰ ਨਹੀਂ ਲੱਗ ਸਕੇ। ਇਹਦੇ ਚ ਹੁਣ ਪੁਲਿਸ ਇਨਵੈਸਟੀਗੇਟ ਕਰਦੀ ਪਈ ਹੈ। ਐਗਜ਼ਾਮ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਰੱਦ ਕਰਤਾ, ਦੋਹਰੀ ਵਾਰੀ ਹੋਵੇਗਾ, ਪਰ ਬੜੀ ਵਾਰ ਹੋਇਆ, ਅਜੇ ਤੱਕ ਇਹਨਾਂ ਤੋਂ ਫੋਨ ਪ੍ਰੂਫ ਇਹੋ ਜਿਹਾ ਇੰਤਜ਼ਾਮ ਨਹੀਂ ਹੋ ਸਕੇ ਕਿ ਇਹੋ ਜਿਹੀ ਕੋਈ ਗੱਲ ਬਾਹਰ ਨਾ ਆ ਸਕੇ।
1: ਗੱਲ ਤਾਮਿਲਨਾਡੂ ਦੀ ਕਰਦੇ ਹਾਂ ਜੀ। ਉੱਥੇ ਨਵੇਂ ਮੁੱਖ ਮੰਤਰੀ ਦਾ ਤਾਂ ਐਲਾਨ ਹੋ ਗਿਆ, ਸਭ ਕੁਛ ਬਣ ਗਿਆ, ਲੇਕਿਨ ਇਸ ਵੇਲੇ ਕੀ ਸਥਿਤੀ ਹੈ ਜੀ? ਕੀ ਉਹਨਾਂ ਦੀ ਕੌਣ ਸਪੋਰਟ ਕਰ ਰਿਹਾ ਤੇ ਸਰਕਾਰ ਕਿੰਨੀ ਕੁ ਦੇਰ ਜਿਹੜੀ ਹੈ ਚੱਲ ਸਕਦੀ ਹੈ ਇਸ ਤਰ੍ਹਾਂ?
0: ਉਹਨਾਂ ਦੀ ਸਪੋਰਟ ਤਕਰੀਬਨ ਸਾਰੇ ਪਾਸਿਆਂ ਤੇ ਹੁਣ ਦੀ ਜਾਪਦੀ ਹੈ। ਜਿਹੜਾ ਮੁੱਖ ਮੰਤਰੀ ਹੁਣੇ ਗੱਦੀ ਤੋਂ ਲੱਤਾ MK ਸਟਾਲਿਨ, ਉਹ ਉਹਨੂੰ ਮਿਲਣ ਵਾਸਤੇ ਵੀ ਉਹਦੇ ਘਰ ਚਲਾ ਗਿਆ ਸੀ ਵੀ ਸਰਕਾਰ ਚੱਲਣ ਦਿਓ ਤੇ ਤੁਸੀਂ ਵਿਰੋਧ ਨਾ ਕਰੋ। MK ਸਟਾਲਿਨ ਨੇ ਆਸ਼ੀਰਵਾਦ ਦੇ ਦਿੱਤਾ ਜੀ ਤੁਸੀਂ ਸਰਕਾਰ ਚਲਾਓ, ਅਸੀਂ ਤੁਹਾਡੇ ਨਾਲ ਹੀ, ਅਸੀਂ ਖਿਲਾਫ਼ ਨਹੀਂ। ਇਹਦੇ ਤੋਂ ਬਾਅਦ ਫਿਰ ਅਗਲਾ ਕੰਮ ਆ ਜਾਂਦਾ ਸੀ ਕਿ ਬਾਕੀ ਪਾਰਟੀਆਂ ਤੱਕ ਪਹੁੰਚਦਾ। ਦੋਵੇਂ ਕਮਿਊਨਿਸਟ ਪਾਰਟੀਆਂ ਨੇ ਉਹਨੂੰ ਸਪੋਰਟ ਦਿੱਤੀ, ਕਾਂਗਰਸ ਨੇ ਦੇ ਦਿੱਤੀ, ਇੱਕ ਹੋਰ ਛੋਟੀ ਪਾਰਟੀ ਆ ਗਈ। ਇਹਨਾਂ ਦੀਆਂ ਸੀਟਾਂ 119 ਦੇ ਕਰੀਬ ਬਣ ਜਾਂਦੀਆਂ ਸੀ ਚਾਹੀਦੀਆਂ ਤੇ ਉਹਨੂੰ 117 ਨੇ ਸਰਕਾਰ ਬਣਾਉਣ ਵਾਸਤੇ, ਉਹਦਾ ਸਰਦਰ। ਹੁਣ ਅਚਾਨਕ ਇਹ ਵੇਖ ਕੇ ਸਰਕਾਰ ਤਾਂ ਇਹਦੀ ਬਣ ਚੱਲੀ ਹੈ, ਜਿਹੜੀ ਜੈਲਲਿਤਾ ਦੀ ਪਾਰਟੀ ਅੰਨਾ DMK ਉਹਦੇ ਵਿੱਚ ਫੁੱਟ ਪੈ ਗਈ ਹੈ। ਉਹਨਾਂ ਦੇ ਅੱਧੇ ਤੋਂ ਵੱਧ ਮੈਂਬਰ ਸ਼ਾਇਦ 25 ਦੇ ਕਰੀਬ ਇਹੋ ਜਿਹਾ ਜਿਹਨਾਂ ਨੇ ਮੀਟਿੰਗ ਕਰਕੇ ਆਖਿਆ ਕਿ ਸਾਬਕਾ ਮੁੱਖ ਮੰਤਰੀ ਪਲਾਨੀ ਸਵਾਮੀ ਜਿਹੜਾ ਜੈਲਲਿਤਾ ਦੀ ਮੌਤ ਤੋਂ ਬਾਅਦ ਬਣਾਇਆ ਗਿਆ ਸੀ ਉਹ ਭਾਜਪਾ ਨਾਲ ਇੱਕ ਮਿਕ ਹੁੰਦਾ ਤੇ ਸਾਡੇ ਤਾਮਿਲਨਾਡੂ ਦੇ ਲੋਕ ਭਾਜਪਾ ਨੂੰ ਪਸੰਦ ਨਹੀਂ ਕਰਦੇ, ਹਿੰਦੀ ਨੂੰ ਪਸੰਦ ਨਹੀਂ ਕਰਦੇ, ਇਹ ਜਿੱਧਰ ਨੂੰ ਜਾਂਦਾ ਅਸੀਂ ਇਹਦੇ ਨਾਲ ਨਹੀਂ ਜਾਣਾ। ਉਹਦੇ ਬਜਾਏ ਉਹਨਾਂ ਨੇ ਆਖਿਆ ਜੀ ਅਸੀਂ ਆ ਨਵੀਂ ਸਰਕਾਰ ਬਣੀ ਹੈ ਵਿਜੇ ਦੀ, ਪਬਲਿਕ ਚਾਹੁੰਦੀ ਹੈ ਕਿ ਸਰਕਾਰ ਚੱਲੇ, ਅਸੀਂ ਉਹਨੂੰ ਸਪੋਰਟ ਕਰਾਂਗੇ। ਉਹਨਾਂ ਦੇ ਸਪੋਰਟ ਕਰਨ ਨਾਲ ਇੱਕ ਤਾਂ ਵਿਜੇ ਦਾ ਜਿਹੜਾ ਪੱਖ ਹੈ ਮਜ਼ਬੂਤ ਹੋ ਗਿਆ, ਸਰਕਾਰ ਉਹਦੀ ਚੱਲ ਪਈ ਹੈ, ਚੱਲੇਗੀ। ਹੁਣ ਉਹਨੇ ਭਰੋਸੇ ਦਾ ਵੋਟ ਲੈਣਾ, 2 ਦਿਨ ਰਹਿ ਗਏ, ਉਹ ਜਦੋਂ ਭਰੋਸੇ ਦਾ ਵੋਟ ਲੈ ਲਿਆ ਉਹਦੇ ਬਾਅਦ ਉਹਦੀ ਸਰਕਾਰ ਨੂੰ ਕੋਈ ਖਤਰਾ ਨਹੀਂ। ਇੱਕ ਘਾਟੀ ਪਾਰ ਕਰ ਜਾਵੇ 6 ਮਹੀਨੇ ਤੱਕ ਦੁਬਾਰਾ ਕੋਈ ਭਰੋਸੇ ਦਾ ਵੋਟ ਮੰਗ ਨਹੀਂ ਸਕਦਾ, ਫੇਰ ਭਰੋਸੇ ਮਤਾ ਨਹੀਂ ਆ ਸਕਦਾ, ਉਹ ਆਪਣੀ ਥਾਂ ਤੇ ਰਹੇਗਾ। ਇਹਦੇ ਵਿੱਚ ਇਸ ਤਰ੍ਹਾਂ ਕਿ ਇਹਦੇ ਦਰਮਿਆਨ ਹੀ ਇੱਕ ਮੁੱਦਾ ਫਿਰ ਸਨਾਤਨ ਦਾ ਉੱਠਿਆ। ਸਾਬਕਾ ਮੁੱਖ ਮੰਤਰੀ MK ਸਟਾਲਿਨ ਨੇ ਆਖਿਆ ਜੀ ਸਨਾਤਨ ਧਰਮ ਖਤਮ ਕਰ ਦੇਣਾ ਚਾਹੀਦਾ, ਕਿਉਂਕਿ

0: ਲੋਕਾਂ ਦੇ ਵਿੱਚ ਜਾਤਾਂ ਪਾਤਾਂ ਵਰਣ ਵੰਡ ਦੇ ਰਾਹੀਂ ਵਿਗਾੜ ਬੜੇ ਪਾਉਂਦਾ ਹੈ, ਪਾਠਕ ਪਾਉਂਦਾ। ਉਹ ਮਸਲਾ ਵੀ ਅਦਾਲਤ ਵਿੱਚ ਹੈ। ਉਹ ਕਹਿੰਦਾ ਜੀ ਮੈਂ ਵੀ ਹਿੰਦੂ ਹਾਂ, ਪਰ ਹਿੰਦੂ ਹੁੰਦਿਆਂ ਵੀ ਮੈਂ ਮਹਿਸੂਸ ਕਰਦਾ ਜਿਹੜਾ ਸਨਾਤਨ ਆ, ਪੁਰਾਣਾ ਧਰਮ ਹੈ, ਜਿਹ ਚ ਵਰਣ ਵੰਡ ਆ, ਜਾਤਾਂ ਦੀ ਵੰਡ ਹੈ, ਉਹ ਸਮਾਜ ਚ ਪਾਠਕ ਪਾਉਂਦਾ। ਉਹ ਆਪਣੀ ਗੱਲ ਤੇ ਅਜੇ ਵੀ ਕਾਇਮ ਆ। ਮਾਮਲਾ ਉਹ ਸੁਪਰੀਮ ਕੋਰਟ ਵਿੱਚ ਚਲਾ ਗਿਆ, ਪਰ ਇੱਧਰ ਵਿਜੇ ਦੀ ਸਰਕਾਰ ਚਲਾਉਣ ਵਾਸਤੇ ਅੰਨਾ DMK ਦਾ ਇੱਕ ਗਰੁੱਪ ਖੁੱਲ ਕੇ ਆ ਗਿਆ, ਉਹਦੇ ਨਾਲ ਸਥਿਤੀ ਬਹੁਤ ਬਦਲ ਗਈ।
1: ਪੰਨੂ ਸਾਹਿਬ, ਪ੍ਰੋਗਰਾਮ ਦੇ ਅਖੀਰ ਵਿੱਚ ਗੱਲ ਥੋੜ੍ਹੀ ਜਿਹੀ ਕਰਦੇ ਹਾਂ ਪਾਕਿਸਤਾਨ, ਇਰਾਨ ਅਤੇ ਅਮਰੀਕਾ ਦੀ ਜਿਹੜੀ ਆਪਸੀ ਗੱਲਬਾਤ ਹੁੰਦੀ ਰਹੀ ਅਤੇ ਪਾਕਿਸਤਾਨ ਵੱਲੋਂ ਵਿਚੋਲਗਰੀ ਕੀਤੀ ਗਈ ਹੈ। ਗੱਲ ਥੋੜ੍ਹੀ ਹਾਸੋਹੀਣੀ ਵੀ ਲੱਗਦੀ ਹੈ ਕਿ ਖਬਰ ਇਹ ਆਈ ਹੈ ਕਿ ਇਰਾਨ ਦੇ ਕੁਛ ਜਹਾਜ਼ ਜਿਹੜੇ ਲੁਕੋ ਕੇ ਪਾਕਿਸਤਾਨ ਵਿੱਚ ਪਾਰਕ ਕੀਤੇ ਹੋਏ ਸੀਗੇ ਤਾਂ ਕਿ ਉਹ ਉਹਨਾਂ ਨੂੰ ਅਮਰੀਕੀ ਹਮਲੇ ਜਿਹੜਾ ਨੁਕਸਾਨ ਨਾ ਪਹੁੰਚਾ ਸਕਣ। ਇਹਦਾ ਰੌਲਾ USA 'ਚ ਵੀ ਪੈ ਗਿਆ। ਡਿਫੈਂਸ ਸੈਕਟਰੀ ਪੀਟ ਹੈਗਸੈਥ ਨੂੰ ਜਵਾਬ ਨਹੀਂ ਆਇਆ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਹ ਕੀ ਹੋਇਆ। ਅਤੇ ਫਿਰ ਇਸ ਮਾਮਲੇ 'ਤੇ ਜੋ ਜੋ ਸਾਹਮਣੇ ਆਇਆ ਉਸ ਤੋਂ ਬਾਅਦ ਹੁਣ ਕੀ ਸਥਿਤੀ ਉਤਪੰਨ ਹੋ ਰਹੀ ਜੀ?
0: ਜਿਹੜੇ ਦੋ ਜਹਾਜ਼ ਉੱਥੇ ਆਏ ਆ ਤੇ ਪਾਕਿਸਤਾਨ ਦਾ ਬਹੁਤ ਵੱਡਾ ਏਅਰਬੇਸ ਆ, ਨੂਰ ਖਾਨ ਏਅਰਬੇਸ, ਉਹ ਬਹੁਤ ਸੈਂਸਿਟਿਵ ਹੈ। ਅਮਰੀਕਾ ਦੇ ਜਹਾਜ਼ ਵੀ ਜਿਹੜੇ ਜੰਗੀ ਜਹਾਜ਼ ਵੀ ਉੱਥੋਂ ਆਪਰੇਟ ਕਰਦੇ ਰਹੇ, ਪਰ ਪਾਕਿਸਤਾਨ ਡਬਲ ਖੇਡ ਗਿਆ। ਉੱਥੋਂ ਹੀ ਅਮਰੀਕਾ ਦੇ ਜਹਾਜ਼ ਉੱਡਦੇ ਸੀ ਤੇ ਉੱਥੇ ਹੈਂਗਰਾਂ 'ਚ ਦੋ ਜਹਾਜ਼ ਜਿਹੜੇ ਇਰਾਨ ਦੇ ਸੀ ਉਹ ਲੁਕਾ ਕੇ ਰੱਖੇ। ਉਹ ਦੋਵੇਂ ਜਹਾਜ਼ ਨਾ ਤਾਂ ਪੈਸੰਜਰ ਜਹਾਜ਼ ਸੀ ਨਾ ਸਧਾਰਨ ਜੰਗੀ ਜਹਾਜ਼ ਸੀ। ਉਹ ਦੋਵੇਂ ਜਹਾਜ਼ ਇਹੋ ਜਿਹੇ ਸੀ ਜਿਨ੍ਹਾਂ ਦੇ ਵਿੱਚ ਬਹੁਤ ਸੈਂਸਿਟਿਵ ਰਡਾਰ ਲੱਗੇ ਹੁੰਦੇ ਆ, ਆਸੇ ਪਾਸੇ ਦੀ ਹਰ ਚੀਜ਼ ਦੀ ਉਹ ਜਸੂਸੀ ਕਰਦੇ। ਉਹ ਉੱਪਰ ਹਵਾ 'ਚ 10 ਕਿਲੋਮੀਟਰ ਤੇ ਜਾ ਕੇ ਵੀ ਥੱਲੇ ਤੱਕ ਜਸੂਸੀ ਕਰੀ ਜਾਂਦੇ। ਜਿੱਥੇ ਰਹਿੰਦੇ ਉੱਥੋਂ ਵੀ ਆਸੇ ਪਾਸੇ ਉਹਨਾਂ ਨੇ ਬੜੀ ਲੰਮੀ ਰੇਂਜ ਹੁੰਦੀ, ਉਸ ਤੱਕ ਸਾਰੀ ਜਸੂਸੀ ਕਰੀ ਜਾਂਦੇ। ਇਹ ਗੱਲ ਕਿਤੇ ਅਚਾਨਕ ਨਿਕਲੀ ਕਿ ਚੀਨ ਵਾਲਿਆਂ ਦਾ ਸੈਟੇਲਾਈਟ ਉੱਥੋਂ ਨਿਕਲਿਆ ਤੇ ਉਹਨਾਂ ਨੇ ਵੇਖਿਆ ਕਿ ਆ ਵੱਖਰੀ ਕਿਸਮ ਦੇ ਕੋਈ ਜਹਾਜ਼ ਨੇ ਉੱਥੇ, ਇਹ ਕਿਹੜੇ ਹੋਏ। ਉਹਨਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ, ਉਹ ਗੱਲ ਬਾਹਰ ਗਈ ਤੇ ਚੀਨ ਵਾਲਾ ਅਮਰੀਕਾ ਵਾਲਾ ਕੀਤੀ, ਪਤਾ ਲੱਗ ਗਿਆ ਕਿ ਗੱਲ ਇਹ ਸੱਚੀ ਹੈ, ਉੱਥੇ ਜਹਾਜ਼ ਇਹਨਾਂ ਨੇ ਲੁਕਾ ਕੇ ਰੱਖੇ ਆ ਤੇ ਹੈਗੇ ਇਰਾਨ ਦੇ। ਪਾਕਿਸਤਾਨ ਦੀ ਸਰਕਾਰ ਤੋਂ ਪੁੱਛਿਆ ਗਾ, ਇਹਨਾਂ ਦੇ ਫੌਜੀ ਜਰਨੈਲਾਂ ਨੇ ਜਿਹੜਾ ਜਵਾਬ ਦਿੱਤਾ ਉਹ ਬੜਾ ਹਾਸੋਹੀਣਾ। ਕਹਿੰਦੇ ਜੀ ਉਹ ਦੋਵੇਂ ਜਹਾਜ਼ ਇੱਥੇ ਪੀਸ ਮਿਸ਼ਨ ਯਾਨੀ ਜੰਗ ਬੰਦੀ ਵਾਸਤੇ, ਸ਼ਾਂਤੀ ਸਮਝੌਤੇ ਵਾਸਤੇ ਆਏ ਸੀ ਤੇ ਇੱਥੇ ਜਦੋਂ ਆਏ ਆ ਉਹ ਲੜਨ ਵਾਸਤੇ ਤਾਂ ਆਏ ਨਹੀਂ, ਕਿਉਂਕਿ ਉਹ ਸ਼ਾਂਤੀ ਸਮਝੌਤੇ ਵਾਸਤੇ, ਅਮਨ ਦੇ ਕੰਮ ਵਾਸਤੇ ਆਏ ਆ। ਇਸ ਕਰਕੇ ਉਹਨਾਂ ਨੂੰ ਪ੍ਰੋਟੈਕਸ਼ਨ ਦੇਣਾ ਤੇ ਉਹਨਾਂ ਦਾ ਕਿਸੇ ਪਾਸੇ ਕੋਈ ਨੁਕਸਾਨ ਨਾ ਹੋ ਜਾਵੇ ਉਹ ਸਾਡਾ ਫਰਜ਼ ਬਣਦਾ ਸੀ, ਅਸੀਂ ਇਹਨਾਂ ਨੂੰ ਤਾਂ ਲਗਾ ਕੇ ਰੱਖਿਆ। ਇੱਕ ਪਾਕਿਸਤਾਨ ਦੇ ਵਿੱਚ ਵੀ ਰੌਲਾ ਪੈ ਰਿਹਾ ਕਿ ਤੁਸੀਂ ਰੱਖਣਾ ਹੀ ਸੀ ਤੇ ਹੋਰ ਕੋਈ ਜਹਾਜ਼ ਭਾਵੇਂ ਰੱਖੇ ਜਾਂਦੇ, ਇਹ ਜਿਹੜੇ ਜਹਾਜ਼ ਇੰਨੇ ਸੈਂਸਿਟਿਵ ਜਸੂਸੀ ਜਹਾਜ਼, ਇਹ ਤੁਸੀਂ ਪਾਕਿਸਤਾਨ ਦੀ ਫੌਜ ਦੇ ਇਹੋ ਜਿਹੇ ਸੈਂਸਿਟਿਵ ਏਅਰਬੇਸ ਦੇ ਵਿੱਚ ਕਿਉਂ ਰੱਖੇ। ਹੁਣ ਜਿਹੜਾ ਅਮਰੀਕਾ ਦੇ ਡਿਫੈਂਸ ਸੈਕਟਰੀ ਨੂੰ ਜਵਾਬ ਦੇਣਾ ਪਿਆ, ਉਹ ਇਸ ਕਰਕੇ ਵੀ ਹੈ ਕਿ ਪਾਕਿਸਤਾਨ ਪਿਛਲੇ 30 ਸਾਲਾਂ ਤੋਂ ਲਗਾਤਾਰ ਡਬਲ ਖੇਡ ਖੇਡਦਾ ਰਿਹਾ। ਵਰਲਡ ਟ੍ਰੇਡ ਸੈਂਟਰ ਦੇ ਟਾਵਰਾਂ ਉੱਤੇ ਜਹਾਜ਼ ਵੱਜਣ ਦੀ ਘਟਨਾ ਤੋਂ ਲੈ ਕੇ ਅਮਰੀਕਾ ਵਾਲੇ ਜਾ ਕੇ ਅਫਗਾਨਿਸਤਾਨ ਨਾਲ ਲੜਦੇ ਰਹੇ, ਅਫਗਾਨਿਸਤਾਨ ਚੋਂ ਤਾਲਿਬਾਨ ਦੀ ਜਿਹੜੀ ਸਰਕਾਰ ਨੂੰ ਜੜੋਂ ਪੁੱਟ ਕੇ ਉਹਨਾਂ ਨੇ ਸੜਕ ਸਵਾਰ ਕਰਤਾ ਸੀ। ਉਹਦੇ ਦੋਵੇਂ ਵੱਡੇ ਆਗੂ ਉਸਾਮਾ ਬਿਨ ਲਾਦਨ ਤੇ ਮੁੱਲਾ ਉਮਰ, ਉਹ ਦੋਵੇਂ ਸਾਰੀ ਦੁਨੀਆਂ ਤੋਂ ਅਮਰੀਕਾ ਵਾਲੇ ਲੱਭਦੇ ਰਹੇ ਤੇ ਉਹਨੂੰ ਲੱਭੇ ਨਾ। ਬਾਅਦ ਵਿੱਚ ਅਮਰੀਕਾ ਵਾਲਿਆਂ ਨੂੰ ਪਤਾ ਲੱਗਾ ਕਿ ਉਸਾਮਾ ਬਿਨ ਲਾਦਨ ਤਾਂ ਪਾਕਿਸਤਾਨ ਦੀ ਐਬਟਾਬਾਦ ਫੌਜੀ ਸੋਣੀ ਦੇ 1 ਕਿਲੋਮੀਟਰ ਦੇ ਘੇਰੇ ਚ 3 ਮੰਜ਼ਲੀ ਬਿਲਡਿੰਗ ਬਣਾ ਕੇ ਉਹਦੇ ਚ ਆਪਣੀਆਂ 2 ਪਤਨੀਆਂ ਦੇ ਨਾਲ ਰਹਿੰਦਾ। ਇਹਨਾਂ ਨੇ ਬਰਾਕ ਓਬਾਮਾ ਦੇ ਵਕਤ ਅੱਧੀ ਰਾਤ ਨੂੰ ਆਪਰੇਸ਼ਨ ਤੱਕ ਉਹਨੂੰ ਮਾਰਤਾ। ਫਿਰ ਪਾਕਿਸਤਾਨ ਦੀ ਸਰਕਾਰ ਨੂੰ ਜਵਾਬ ਨਾ ਸੁੱਝੇ। ਮੁੜ ਕੇ ਇਹ ਖਬਰ ਆਈ ਕਿ ਜਿਹੜਾ ਤਾਲਿਬਾਨ ਨੇ ਅਫਗਾਨਿਸਤਾਨ ਦਾ ਰਾਸ਼ਟਰਪਤੀ ਬਣਾਇਆ ਸੀ ਮੁੱਲਾ ਉਮਰ, ਉਹ ਬਿਮਾਰ ਹੋ ਗਿਆ ਤੇ ਪਾਕਿਸਤਾਨ ਦੇ ਇੱਕ ਮਿਲਟਰੀ ਹਸਪਤਾਲ 'ਚ ਉਹਦਾ ਇਲਾਜ ਚੱਲਦਾ ਰਿਹਾ। 2-3 ਮਹੀਨੇ ਜਿਹੜੇ ਸੀ ਉਹ ਲੰਘਣ ਤੋਂ ਬਾਅਦ ਗਰਭ ਤੋਂ ਮਰ ਗਿਆ। ਉਹ ਵੀ ਇਸ ਗੱਲ ਤੋਂ ਲੱਗਾ ਕਿ ਉਹਦਾ ਪਿਓ ਵਾਰ ਵਾਰ ਪੁੱਛਦਾ, ਉਹਦਾ ਪੁੱਤ ਵਾਰ ਵਾਰ ਪੁੱਛਦਾ ਸੀ ਕਿ ਮੈਨੂੰ ਦੱਸਦੇ ਦਿਓ ਪਿਓ ਹੈਗਾ ਕਿ ਨਹੀਂ ਹੈਗਾ। ਉੱਥੋਂ ਫਿਰ ਪੜਤਾਲ ਹੋਈ ਤੇ ਪਤਾ ਲੱਗਾ ਕਿ ਉਹ ਮਿਲਟਰੀ ਹਸਪਤਾਲ 'ਚ ਕੋਈ ਬਿਮਾਰੀ ਸੀ, ਜੌਂਡਿਸ ਵਗੈਰਾ ਏਦਾਂ ਦਾ ਇਲਾਜ ਚੱਲਦਾ ਸੀ, ਚੱਲਦੇ ਚੱਲਦੇ 'ਚੋਂ ਮਰ ਗਿਆ।

0: ਉਹਦੇ ਮਰਨ ਤੋਂ ਬਾਅਦ ਪਾਕਿਸਤਾਨ ਵਾਲਿਆਂ ਨੇ ਅਮਰੀਕਾ ਵਾਲਿਆਂ ਨੂੰ ਫਿਰ ਵੀ ਪਤਾ ਨਹੀਂ ਸੀ ਲੱਗਣ ਦਿੱਤਾ। ਰੌਲਾ ਉਦੋਂ ਵੀ ਪਿਆ ਸੀ ਕਿ ਪਾਕਿਸਤਾਨ ਗ੍ਰਾਂਟਾਂ ਸਾਡੇ ਤੋਂ ਲੈਂਦਾ ਤੇ ਸਾਨੂੰ ਧੋਖਾ ਦਿੰਦਾ। ਆਹ ਹੁਣ ਇਰਾਨ ਦੇ ਮਾਮਲੇ ਚ ਵੀ ਸਾਫ਼ ਹੋ ਗਿਆ ਕਿ ਖੜਾ ਹੈ ਅਮਰੀਕਾ ਨਾਲ, ਪਰ ਪਾਕਿਸਤਾਨ ਦੀ ਫੌਜ ਦੇ ਮੁਖੀ ਨਾਲ ਜਨਰਲ ਜਿਹੜਾ ਹੁਣ ਹੈ ਇਸ ਵੇਲੇ ਮਨੀਰ, ਉਹਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਨੇੜਤਾ ਬੜੀ ਹੈ। ਇਹਨਾਂ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਤੋਂ ਪਹਿਲਾਂ ਡੋਨਲਡ ਟਰੰਪ ਨੇ ਉਹਦੇ ਨਾਲ ਮੀਟਿੰਗਾਂ ਕੀਤੀਆਂ। ਬਾਕੀ ਦੇਸ਼ਾਂ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਜਾਂਦੇ ਆ ਤੇ ਆਪਣੇ ਫੌਜ ਦੇ ਮੁਖੀ ਨੂੰ ਜਾ ਕੇ ਅੱਗੇ ਬੁਲਾਉਂਦੇ। ਇੱਥੇ ਹੈ ਕਿ ਡੋਨਲਡ ਟਰੰਪ ਨੂੰ ਪਹਿਲਾਂ ਫੌਜ ਦਾ ਮੁਖੀ ਜਨਰਲ ਮਨੀਰ ਮਿਲਿਆ, ਲੰਚ ਕਰਕੇ ਆ ਗਿਆ ਤੇ ਬਾਅਦ ਚ ਆਪਣੇ ਪ੍ਰਧਾਨ ਮੰਤਰੀ ਨੂੰ ਨਾਲ ਲੈ ਕੇ ਗਿਆ ਮਿਲਾਉਣ ਵਾਸਤੇ। ਇਹ ਜੀ ਸਾਡਾ ਪ੍ਰਧਾਨ ਮੰਤਰੀ ਆ ਸ਼ਹਿਬਾਜ਼ ਸ਼ਰੀਫ ਦਾ ਛੋਟਾ ਭਰਾ। ਇੰਨਾ ਪਾਵਰਫੁਲ ਜਿਹੜਾ ਸੀ ਉਹ ਹੁਣ ਜਦੋਂ ਅਮਰੀਕਾ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਡਬਲ ਖੇਡਦਾ, ਦੰਦ ਅਮਰੀਕਾ ਵਾਲਿਆਂ ਦੇ ਵੀ ਜੁੜੇ ਪਏ ਕਿ ਕੀ ਜਵਾਬ ਦੇਈਏ, ਤੇ ਮੁਸ਼ਕਿਲ ਪਾਕਿਸਤਾਨ ਦੀ ਸਰਕਾਰ ਵਾਸਤੇ ਵੀ ਕਾਫੀ।
1: ਬਹੁਤ ਸ਼ੁਕਰੀਆ ਜੀ ਪੰਨੂ ਸਾਹਿਬ ਸਾਨੂੰ ਸਾਰੀ ਜਾਣਕਾਰੀ ਵਿਸਥਾਰ ਸਹਿਤ ਦੇਣ ਲਈ, ਧੰਨਵਾਦ ਜੀ,
0: ਬਹੁਤ ਮਿਹਰਬਾਨੀ, ਸ਼ੁਕਰੀਆ।
1: ਇਹ ਸਨ ਜੀ ਪੰਜਾਬ ਤੋਂ ਜਤਿੰਦਰ ਪੰਨੂ ਜੀ, ਜਿਨ੍ਹਾਂ ਨੇ ਬਹੁਤ ਵਿਸਥਾਰ ਨਾਲ ਸਾਨੂੰ ਸਾਰੇ ਮੁੱਦਿਆਂ 'ਤੇ ਜਾਣਕਾਰੀ ਇਨਫੋਰਮੇਸ਼ਨ ਦਿੱਤੀ ਹੈ ਜੀ। ਅੱਜ ਦੇ ਪ੍ਰੋਗਰਾਮ ਵਿੱਚ ਜਾਣਕਾਰੀ ਵਾਲਾ ਹਿੱਸਾ ਬਸ ਇੰਨਾ ਹੀ, ਪ੍ਰੋਗਰਾਮ ਸਮਾਪਤ ਕਰਨ ਦੀ ਦਿਓ ਇਜਾਜ਼ਤ, ਕੁਛ ਗੀਤ ਸੰਗੀਤ ਆਪ ਜੀ ਦੀ ਨਜ਼ਰ ਹੋਵੇਗਾ। ਭੁੱਲਾ ਚੁੱਕਾ ਲਿਖੇ ਮਾਂ ਜੀ, ਸਤਿ ਸ਼੍ਰੀ ਅਕਾਲ।

ਰੇਡੀਓ ਸੁਰ ਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਬੁੱਧਵਾਰ ਮਈ ਮਹੀਨੇ ਦੀ 13 ਤਰੀਕ ਸੰਨ 2026 ਹੁਣ ਤੋਂ ਲੈ ਕੇ

ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਹਮੇਸ਼ਾ ਦੀ ਤਰ੍ਹਾਂ ਬਹੁਤ ਸਾਰੀਆਂ ਖਬਰਾਂ ਤੇ ਚਰਚਾ ਕਰਾਂਗੇ। ਮੌਸਮ ਦੀ ਜਾਣਕਾਰੀ, ਇੱਕ ਵਿਸ਼ੇਸ਼ ਗੱਲਬਾਤ ਪ੍ਰੋਗਰਾਮ ਦੇ ਅਖੀਰ ਵਿੱਚ ਅਗਲੇ ਹਿੱਸੇ ਵਿੱਚ ਸਾਂਝੀ ਕਰਾਂਗੇ। 8 ਵਜੇ ਜਲਾਲ ਜੀ ਪ੍ਰੋਗਰਾਮ ਪੇਸ਼ ਕਰਨਗੇ ਰਾਸ਼ਾ ਪਰਵਿਤ ਜਲਾਲ, ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਹੋਵੇਗਾ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਮੌਸਮ ਦੀ ਗੱਲ ਕਰ ਲੈਂਦੇ ਹਾਂ ਜੀ, ਕਿ ਮੌਸਮ ਕਿਹੋ ਜਿਹਾ ਹੈ ਅਤੇ ਕਿਹੋ ਜਿਹਾ ਰਹਿਣ ਦੀ ਸੰਭਾਵਨਾ ਹੈ। ਇਸ ਵੇਲੇ 22 ਡਿਗਰੀ ਸੈਲਸੀਅਸ ਹੈ ਕੈਲਗਰੀ ਦੇ ਵਿੱਚ, ਅਤੇ ਰਾਤ ਨੂੰ ਜੋ ਟੈਂਪਰੇਚਰ ਹੈ 9 ਡਿਗਰੀ ਸੈਲਸੀਅਸ ਤੱਕ, ਅਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ। ਕੱਲ੍ਹ ਨੂੰ ਦਿਨ ਵੇਲੇ 17, ਉਸ ਤੋਂ ਅਗਲੇ ਦਿਨ 15, ਉਸ ਤੋਂ ਅਗਲੇ ਦਿਨ 6 ਸ਼ਨਿਚਰਵਾਰ ਨੂੰ, ਅਤੇ ਬਾਰਿਸ਼ ਦੀ ਸੰਭਾਵਨਾ ਹੈ ਵੀਕਐਂਡ 'ਤੇ। ਜੇ ਅਸੀਂ ਅੱਜ ਦੀ ਗੱਲ ਕਰੀਏ ਤਾਂ ਕਈ ਜਗ੍ਹਾ 'ਤੇ ਐਕਟਿਵ ਵੈਦਰ ਵਾਰਨਿੰਗ ਵੀ ਹੈ ਜੀ। ਕੁਛ ਲੋ ਪ੍ਰੈਸ਼ਰ ਬਣਿਆ ਹੋਇਆ ਸਿਸਟਮ, ਇਹਦੇ ਨਾਲ ਪੂਰੇ ਅਲਬਰਟਾ ਵਿੱਚ ਤੇਜ਼ ਹਵਾਵਾਂ ਸਸਕੈਚੂਨ, ਅਲਬਰਟਾ ਅਤੇ ਮੈਨੀਟੋਬਾ ਦੇ ਵਿੱਚ ਚੱਲ ਸਕਦੀਆਂ ਨੇ। ਹਵਾ ਲਗਾਤਾਰ ਵੀ ਚੱਲੇਗੀ ਅਤੇ ਕਈ ਵਾਰੀ ਕਈ ਜਗ੍ਹਾ 'ਤੇ ਇਹ ਹਵਾ ਦੇ ਤੇਜ਼ ਬੁੱਲੇ 100 ਕਿਲੋਮੀਟਰ ਦੀ ਸਪੀਡ ਨਾਲ ਵੀ ਚੱਲ ਸਕਦੇ ਨੇ। 60 ਤੋਂ 80 ਤੱਕ ਦੀ ਰਫ਼ਤਾਰ ਵਾਲਾ ਮੌਸਮ ਆਮ ਅਕਸਰ ਹੋ ਸਕਦਾ। ਕਈ ਜਗ੍ਹਾ 'ਤੇ ਬਿਜਲੀ ਗੁੱਲ ਹੋ ਸਕਦੀ ਹੈ, ਛੱਤਾਂ ਨੂੰ, ਫੈਂਸਿਸ ਨੂੰ, ਦਰਖਤਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਸੋ ਡਿਟੇਲ ਜਿਹੜੀਆਂ ਇਹਦੇ ਬਾਰੇ, ਜਿਹੜੀਆਂ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਵੱਲੋਂ ਜਿਹੜੀਆਂ ਦਿੱਤੀਆਂ ਗਈਆਂ ਨੇ, ਉਹਨਾਂ 'ਤੇ ਜ਼ਰਾ ਨਿਗਾਹ ਰੱਖੋ। ਹਾਲਾਂਕਿ ਕੈਲਗਰੀ ਨੂੰ ਇਸ ਵਿੱਚੋਂ ਥੋੜ੍ਹੀ ਜਿਹੀ ਰਾਹਤ ਹੈ, ਲੇਕਿਨ ਉੱਤਰੀ ਅਲਬਰਟਾ ਵਿੱਚ ਜ਼ਿਆਦਾ ਇਸਦਾ ਸੰਭਾਵਨਾ ਦਾ ਰਿਸਕ ਹੈ ਕਿ ਤੇਜ਼ ਹਵਾਵਾਂ ਚੱਲ ਸਕਦੀਆਂ ਨੇ। ਸੋ ਥੰਡਰਸਟੋਰਮ ਫੋਰਕਾਸਟ ਹੈ, ਜਿਹਦੇ ਵਿੱਚ ਰੈਡੀਅਰ ਤੋਂ ਲੈ ਕੇ ਕੈਲਗਰੀ ਅਤੇ ਦੱਖਣੀ ਅਲਬਰਟਾ ਦਾ ਬਹੁਤਾ ਹਿੱਸਾ ਅਤੇ ਕੁਛ ਬ੍ਰਿਟਿਸ਼ ਕੋਲੰਬੀਆ ਦਾ ਅਤੇ ਨਾਲ ਸਸਕੈਚੂਨ ਦਾ ਕੁਛ ਹਿੱਸਾ ਸ਼ਾਮਲ ਹੈ, ਲੇਕਿਨ ਜ਼ਿਆਦਾ ਕਰਕੇ ਉੱਤਰੀ ਹਿੱਸੇ ਦੇ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਇਸ ਤੋਂ ਬਾਅਦ ਜੀ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕੁਛ ਅੱਜ ਦੇ ਕਿ ਕਿਹੋ ਜਿਹਾ ਸਿਸਟਮ ਹੈ, ਕਰੰਸੀ ਕਿਹੋ ਜਿਹੀ ਚੱਲ ਰਹੀ ਹੈ, ਮਾਰਕੀਟਸ ਕੀ ਕਹਿ ਰਹੀਆਂ ਨੇ। ਡੋਨਲਡ ਟਰੰਪ ਚਾਈਨਾ ਪਹੁੰਚ ਗਏ ਨੇ ਅਤੇ ਸਾਰੀ ਦੁਨੀਆ ਦੀਆਂ ਨਜ਼ਰਾਂ ਇਸ ਚੀਜ਼ 'ਤੇ ਨੇ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਕੀ ਤੈਅ ਹੁੰਦਾ ਹੈ। ਇਸ ਤੋਂ ਇਲਾਵਾ ਜਿਹੜੀਆਂ ਖਬਰਾਂ ਪ੍ਰੋਗਰਾਮ ਵਿੱਚ ਸਾਂਝੀਆਂ ਕਰਨੀਆਂ ਨੇ ਕਿ ਅਲਬਰਟਾ ਅਤੇ ਫੈਡਰਲ ਸਰਕਾਰ ਦੇ ਦਰਮਿਆਨ ਸਮਝੌਤਾ ਕਾਰਬਨ ਪ੍ਰਾਈਸਿੰਗ 'ਤੇ ਸ਼ੁੱਕਰਵਾਰ ਨੂੰ ਸਿਰੇ ਚੜ੍ਹ ਜਾਣ ਦੀ ਸੰਭਾਵਨਾ ਹੈ। ਐਕਸਟੋਰਸ਼ਨ ਨਾਲ ਸੰਬੰਧਿਤ ਸਰੀ ਬ੍ਰਿਟਿਸ਼ ਕੋਲੰਬੀਆ ਵਿੱਚ 2 ਪੰਜਾਬੀ ਮੁੰਡੇ ਚਾਰਜ ਕੀਤੇ ਗਏ ਨੇ ਜੀ, ਔਰ ਇਸ ਤਰ੍ਹਾਂ ਕੁਛ ਹੋਰ ਖਬਰਾਂ ਜਿਨ੍ਹਾਂ ਦੇ ਵਿੱਚ ਅਲਬਰਟਾ ਦੇ ਵਿੱਚ ਸੈਪਰੇਸ਼ਨ ਪਟੀਸ਼ਨ ਨੂੰ ਅਪਰੂਵ ਕਰਨਾ ਗਲਤ ਸੀ, ਇਹ ਕੋਰਟ ਦੇ ਜੱਜ ਨੇ ਫੈਸਲਾ ਸੁਣਾਇਆ ਹੈ ਕਿ ਇਲੈਕਸ਼ਨਜ਼ ਅਲਬਰਟਾ ਨੇ ਸਹੀ ਕੰਮ ਨਹੀਂ ਕੀਤਾ ਕਿ ਉਹਨਾਂ ਨੇ ਪਟੀਸ਼ਨ ਜਿਹੜੀ ਹੈ, ਉਹਨਾਂ ਦੀ ਅਪਰੂਵਲ ਜਿਹੜੀ ਹੈ ਉਹ ਗਲਤ ਦਿੱਤੀ। ਇਸ ਤੋਂ ਇਲਾਵਾ ਇੱਕ ਸਰਵੇਖਣ ਦੱਸਦਾ ਹੈ ਕਿ ਬਹੁਤੇ ਕੈਨੇਡੀਅਨ ਨੇ ਕਹਿ ਰਹੇ ਨੇ ਕਿ ਆਨਲਾਈਨ ਗਲਤ ਜਾਣਕਾਰੀ, ਮਿਸ ਇਨਫੋਰਮੇਸ਼ਨ ਨੂੰ ਪਛਾਣਨਾ ਮੁਸ਼ਕਲ ਹੋ ਰਿਹਾ। ਹੋਰ ਖਬਰਾਂ ਦੇ ਵਿੱਚ ਉੱਤਰੀ ਸਸਕੈਚਨ ਦੇ ਵਿੱਚ ਇੱਕ ਭਾਰਤੀ ਵਿਅਕਤੀ ਦੀ ਬੇਅਰ ਨੇ, ਰਿੱਛ ਨੇ ਹੱਤਿਆ ਕਰ ਦਿੱਤੀ ਹੈ। ਹੋਰ ਖਬਰਾਂ ਜਿਨ੍ਹਾਂ ਦੇ ਵਿੱਚ ਕਿ ਕੈਨੇਡਾ ਦੇ ਵਿੱਚ ਹੀ ਨਹੀਂ

ਜੋ ਪੂਰਾ ਸਿਲਸਿਲਾ ਪੂਰਾ ਮੈਪ ਹੈ ਜੀ ਤੁਹਾਡੇ ਨਾਲ ਸਾਂਝਾ ਕੀਤਾ ਹੈ। ਇਸ ਤੋਂ ਪਹਿਲਾਂ ਕਿ ਅੱਗੇ ਵਧੀਆ ਅਸੀਂ ਸਪੌਂਸਰਾਂ ਦੇ ਬਾਰੇ ਥੋੜ੍ਹੀ ਜਿਹੀ ਗੱਲਬਾਤ ਕਰ ਲਈਏ। ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਹੋਰਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਪਹੁੰਚ ਰਿਹਾ। ਟਰੱਕਾਂ ਦੀ ਸਭ ਤੋਂ ਸਸਤੀ ਇੰਸ਼ੋਰੈਂਸ ਬੈਸਟ ਇੰਸ਼ੋਰੈਂਸ ਦੇਣ ਦਾ ਵਾਅਦਾ ਕਰਦੇ ਨੇ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਫੋਨ ਨੰਬਰ ਹੈ 587-832-1208 5878321208 ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਰਸੀਡੀਜ਼ ਬੈਂਚ ਕੰਟਰੀ ਹਿਲਸ ਨਾਰਥ ਈਸਟ ਕੈਲਗਰੀ ਦੇ ਵਿੱਚ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਮਰਸੀਡੀਜ਼। ਗੌਰਵ ਸ਼ਰਮਾ ਹੁਣੀ ਉੱਥੇ ਆਪ ਜੀ ਨੂੰ ਵਧੀਆ ਡੀਲ ਵੀ ਬਣਾ ਕੇ ਦੇ ਸਕਦੇ ਨੇ। ਫੋਨ ਨੰਬਰ ਹੈ 403-903-6757 4039036757 ਮਰਸੀਡੀਜ਼ ਬੈਂਚ ਕੰਟਰੀ ਹਿਲਸ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਪ੍ਰੋਗਰਾਮ ਦੇ ਸਪੌਂਸਰ ਨੇ ਜੀ। ਅਗਰ ਤੁਸੀਂ ਲਾਈਫ ਇੰਸ਼ੋਰੈਂਸ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤਾਂ ਸੰਪਰਕ ਉਹਨਾਂ ਨਾਲ ਕਰ ਲਓ। ਫੋਨ 403-404-3500 403-404-3500 ਪੰਜਾਬ ਇੰਸ਼ੋਰੈਂਸ। ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਜਿਹੜੀ ਕੰਪਨੀ ਹੈ ਜੀ, ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਜੇ ਤੁਸੀਂ ਸਰਕਾਰੀ ਖਰਚੇ 'ਤੇ ਇਹ ਸਾਂਭ ਸੰਭਾਲ ਕਰਵਾਉਣਾ ਚਾਹੁੰਦੇ ਹੋ ਤਾਂ ਵਾਈ ਵਾਈ ਸੀ ਹੋਮ ਕੇਅਰ ਅਤੇ ਵੀਰਪਾਲ ਕੌਰ ਹੋਰਾਂ ਨਾਲ ਫੋਨ ਨੰਬਰ ਫੋਨ 'ਤੇ ਗੱਲਬਾਤ ਕਰ ਲਓ। 825-760-9783 8257600983। ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਅਤੇ ਮਦਰ ਇੰਡੀਆ ਰੈਸਟੋਰੈਂਟ, ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਜਿੱਥੋਂ ਤੁਸੀਂ ਸਮੋਸੇ ਜਾਂ ਹੋਰ ਮਠਿਆਈਆਂ ਟਿੱਕੀਆਂ ਸਭ ਕੁਛ ਲੈ ਸਕਦੇ ਹੋ ਅਤੇ ਮਦਰ ਇੰਡੀਆ ਰੈਸਟੋਰੈਂਟ ਜਿੱਥੇ ਬੈਠ ਕੇ ਤੁਸੀਂ ਖਾ ਸਕਦੇ ਹੋ। ਨੌਰਥ ਅਤੇ ਸਾਊਥ ਇੰਡੀਅਨ ਕੁਜ਼ੀਨ ਹੈ ਮਦਰ ਇੰਡੀਆ ਰੈਸਟੋਰੈਂਟ। 24 ਘੰਟੇ 7 ਦਿਨ ਖੁੱਲ੍ਹਦੇ ਨੇ ਜੀ। ਜੀ ਬਿਲਕੁਲ ਠੀਕ ਸੀ ਸੁਣਿਆ, 24 ਘੰਟੇ 7 ਦਿਨ। ਕਿਸੇ ਵਕਤ ਵੀ ਜਾਓ, ਔਡਰ ਕਰੋ, ਲੈ ਆਓ ਜਾਂ ਬੈਠ ਕੇ ਖਾਓ। ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਅਤੇ ਮਦਰ ਇੰਡੀਆ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦੇ ਨੇ ਅਤੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ ਜੀ। ਫੋਨ ਨੰਬਰ 403-400-6661 4034616161। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ, ਪਿਕਸਲ ਫੋਟੋ ਸਟੂਡੀਓ ਜਿੱਥੋਂ ਤੁਸੀਂ ਪਾਸਪੋਰਟ ਸਾਈਜ਼ ਫੋਟੋਆਂ ਸਿਰਫ $7 ਵਿੱਚ 2 ਕਰਵਾ ਸਕਦੇ ਹੋ। ਪਿਕਸਲ ਫੋਟੋ ਸਟੂਡੀਓ ਪਾਸਪੋਰਟ ਸਾਈਜ਼ ਫੋਟੋ, ਜੋ ਕੈਨੇਡੀਅਨ ਪਾਸਪੋਰਟ, ਇੰਡੀਅਨ ਪਾਸਪੋਰਟ ਜਾਂ ਵੀਜ਼ਾ ਜਾਂ ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਛੋਟੀ ਫੋਟੋ ਹੁੰਦੀ ਹੈ ਜੀ, ਸਿਰਫ $7 ਦੇ ਵਿੱਚ, ਅਤੇ ਬੱਚਿਆਂ ਦੀ ਫੋਟੋ ਵੀ ਉਸੇ ਰੇਟ 'ਚ ਕਰਨਗੇ $7 ਦੇ ਵਿੱਚ ਹੀ। ਤੁਸੀਂ ਸੰਪਰਕ ਕਰ ਲਓ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ 403-947-0060 4039470060। ਆਓ ਪ੍ਰੋਗਰਾਮ ਦੇ ਵਿੱਚ ਖਬਰਾਂ ਵੱਲ ਧਿਆਨ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਜੋ ਮਾਰਕੀਟ ਦੀ ਸਥਿਤੀ ਹੈ, ਜਿਵੇਂ ਅਸੀਂ ਕਈ ਦਿਨਾਂ ਤੋਂ ਦੇਖ ਰਹੇ ਹਾਂ ਕਿ ਜੋ ਕੱਚੇ ਤੇਲ ਦੀਆਂ ਕੀਮਤਾਂ ਅਤੇ ਨਾਲ ਸਟਾਕ ਮਾਰਕੀਟ, ਕਰੰਸੀ ਦੀ ਵੈਲਿਊ, ਗੋਲਡ, ਨੈਚੁਰਲ ਗੈਸ ਸਾਰੀਆਂ ਫਲਕਚੁਏਟ ਕਰ ਰਹੀਆਂ ਨੇ, ਲੇਕਿਨ ਉਚਾਈ ਵੱਲ ਨੂੰ ਨੇ। ਇਸ ਵੇਲੇ ਅੱਜ ਦੇ ਦਿਨ ਦੇ ਹਿਸਾਬ ਨਾਲ ਡਬਲਯੂ ਟੀ ਆਈ ਕਰੂਡ ਹੈ, ਜੋ ਆਇਲ ਹੈ ਜੀ, ਵੈਸਟ ਟੈਕਸਸ ਇੰਟਰਮੀਡੀਏਟ, ਉਹ $100 ਤੇ ਟ੍ਰੇਡ ਹੋ ਰਿਹਾ, 100 ਦੇ ਆਸ ਪਾਸ ਹੈ। ਜਿਹੜਾ ਬ੍ਰੈਂਟ ਕਰੂਡ ਹੈ ਜੀ, 105.6 ਦੇ ਆਸ ਪਾਸ ਟ੍ਰੇਡ ਹੋ ਰਿਹਾ। ਸੋ ਇਹ ਕੀਮਤਾਂ ਉਚਾਈ ਵੱਲ ਨੂੰ ਨੇ ਅਤੇ ਇਹਨਾਂ ਦੇ ਇਸੇ ਤਰ੍ਹਾਂ ਅਜੇ ਤੱਕ ਰਹਿਣ ਦੀ ਸੰਭਾਵਨਾ ਜਿਹੜੀ ਹੈ ਜੀ, ਉਹ ਜਿਵੇਂ ਬਣੀ ਹੋਈ ਹੈ ਕਿ ਕੁਛ ਸਾਫ਼ ਨਜ਼ਰ ਨਹੀਂ ਆ ਰਿਹਾ ਕਿ ਮਿਡਲ ਈਸਟ ਦੇ ਵਿੱਚ ਕੀ ਸਥਿਤੀ ਪੈਦਾ ਹੋਵੇਗੀ। ਇਸ ਕਰਕੇ ਇਹ ਸਥਿਤੀ ਇਸੇ ਤਰ੍ਹਾਂ ਰਹਿ ਸਕਦੀ ਹੈ। ਜੇ ਕਰੰਸੀ ਦੀ ਗੱਲ ਕਰੀਏ, ਇੱਕ ਕੈਨੇਡੀਅਨ ਦੇ ਅੱਜ ਤੋਂ ਤੁਹਾਨੂੰ ਮਿਲਣਗੇ ਜੀ 69.85 ਰੁਪਏ 69 ਰੁਪੀਜ਼ ਐਂਡ 85 ਪੈਸੇ ਇੱਕ ਕੈਨੇਡੀਅਨ ਡਾਲਰ ਦੇ। ਇਸ ਤੋਂ ਇਲਾਵਾ ਇੱਕ US ਦੇ ਮੁਕਾਬਲੇ ਕੈਨੇਡੀਅਨ ਥੋੜ੍ਹਾ ਕਮਜ਼ੋਰ ਹੈ ਪਿਛਲੇ ਦਿਨਾਂ ਦੇ ਕੁਛ ਦੇ ਮੁਕਾਬਲੇ। ਇੱਕ ਅਮਰੀਕਨ ਦੇ ਮੁਕਾਬਲੇ $1.37 ਕੈਨੇਡਾ ਦੇ ਤੁਹਾਨੂੰ ਮਿਲਣਗੇ, $1.37 ਇੱਕ ਦੇ ਮੁਕਾਬਲੇ। ਸੋ ਇਹ ਮਾਰਕੀਟ ਦੀ ਸਥਿਤੀ ਅਤੇ ਕਰੰਸੀ ਦਾ ਜੋ

ਇਸ ਵੇਲੇ ਹਾਲਾਤ ਬਣੇ ਹੋਏ ਨੇ। ਮੈਂ ਦੱਸ ਦਿਵਾਂ ਕਿ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਅਸੀਂ ਇੱਕ ਸਵਾਲ ਸਾਂਝਾ ਕਰਨਾ ਹੈ ਅਤੇ ਸਵਾਲ ਦਾ ਸਹੀ ਜਵਾਬ ਤੁਸੀਂ ਕਾਲ ਕਰਕੇ ਵੀ ਦੇ ਸਕੋਗੇ, ਵਟਸਐਪ 'ਤੇ ਲਿਖ ਕੇ ਵੀ ਭੇਜ ਸਕਦੇ ਹੋ। ਅਜੇ ਠਹਿਰ ਕੇ ਪੁੱਛਾਂਗੇ, ਇੱਕ ਦੋ ਖਬਰਾਂ ਸਾਂਝੇ ਕਰਕੇ ਫਿਰ ਸਵਾਲ ਆਪ ਜੀ ਨਾਲ ਸ਼ੇਅਰ ਕਰਾਂਗੇ ਅਤੇ ਸਵਾਲ ਦਾ ਸਹੀ ਜਵਾਬ ਦੇਣ ਵਾਲੇ ਚਾਰ ਲਿਸਨਰ ਅਸੀਂ ਪਿੱਕ ਕਰਾਂਗੇ, ਲੱਕੀ ਵਿਨਰਸ ਹੋਣਗੇ, ਜਿਨ੍ਹਾਂ ਨੂੰ ਮਦਰ ਇੰਡੀਆ ਰੈਸਟੋਰੈਂਟ ਦਾ $10 ਦੇ ਗਿਫਟ ਕਾਰਡ ਜਿਹੜੇ ਨੇ ਦਿੱਤੇ ਜਾਣਗੇ, ਇੱਕ ਵਿਅਕਤੀ ਨੂੰ ਇੱਕ। ਸੋ ਇਹ ਅਸੀਂ ਆਪ ਜੀ ਨਾਲ ਜਾਣਕਾਰੀ ਜਿਹੜੀ ਹੈ ਜੀ ਉਹ ਸਾਂਝੀ ਕਰਾਂਗੇ ਕੁਛ ਪਲਾਂ ਦੇ ਵਿੱਚ ਕਿ ਕਿਹੜਾ ਸਵਾਲ ਅਸੀਂ ਅੱਜ ਪੁੱਛਣਾ ਹੈ। ਸੋ ਖਬਰਾਂ ਵੱਲੋਂ ਹੀ ਅਸੀਂ ਧਿਆਨ ਕਰਦੇ ਹਾਂ। USA ਦੇ ਪ੍ਰੈਜੀਡੈਂਟ ਟਰੰਪ ਬੀਜਿੰਗ ਦੇ ਵਿੱਚ ਬੁੱਧਵਾਰ ਨੂੰ ਪਹੁੰਚ ਗਏ ਨੇ, ਜਿੱਥੇ ਚਾਈਨਾ ਦੇ ਲੀਡਰ ਸ਼ੀ ਜਿਨਪਿੰਗ ਦੇ ਨਾਲ 2 ਦਿਨਾਂ ਮੀਟਿੰਗ ਉਹਨਾਂ ਦੀਆਂ ਚੱਲਣਗੀਆਂ। ਔਰ 2017 ਦੇ ਵਿੱਚ ਵੀ ਡੋਨਲਡ ਟਰੰਪ ਹੀ ਗਏ ਸੀ ਆਪਣੀ ਪਹਿਲੀ, ਜਦੋਂ ਉਹਨਾਂ ਦੀ ਪ੍ਰੈਜੀਡੈਂਸ਼ੀਅਲ ਟਰਮ ਸੀ ਉਸ ਦੇ ਵਿੱਚ ਜਾਣ ਤੋਂ ਉਦੋਂ ਹੀ ਗਏ ਸੀ ਅਤੇ ਉਸ ਦੇ ਵਿੱਚ ਕੋਈ ਹੋਰ ਨਹੀਂ ਗਿਆ। ਸੋ US ਪ੍ਰੈਜੀਡੈਂਟ ਡੋਨਲਡ ਟਰੰਪ ਨੇ ਜਿਹੜੇ ਦੂਸਰੀ ਵਾਰੀ ਚਲੇ ਗਏ ਨੇ, ਇਨ ਬਿਟਵੀਨ ਕੋਈ ਨਹੀਂ ਗਿਆ। ਬੈਲੈਂਸ ਆਫ ਪਾਵਰ ਜਿਹੜਾ ਹੈ ਉਹ 2 ਸਾਲਾਂ ਦੇ ਵਿੱਚ ਥੋੜ੍ਹਾ ਸ਼ਿਫਟ ਹੋਇਆ। ਪਿਛਲੇ ਸਾਲ ਚਾਈਨਾ ਨੇ ਯੂਨਾਈਟਿਡ ਸਟੇਟਸ ਨੂੰ ਮਜਬੂਰ ਕਰ ਦਿੱਤਾ ਸੀ ਕਿ ਜੋ ਉੱਚੇ ਟੈਰਿਫ ਜਿਹੜੇ ਨੇ ਉਹ ਲਾਏ ਹੋਏ ਨੇ, ਉਹਦੇ ਵਿੱਚ ਉਹਨਾਂ ਨੇ ਚਾਈਨਾ ਦੇ ਜਿਹੜੇ ਐਕਸਪੋਰਟਸ, ਜਿਹੜੀ ਮਿਨਰਲਸ ਦੇ ਜੋ USA ਨੂੰ ਆਉਂਦੇ ਨੇ ਚਾਈਨਾ ਤੋਂ ਖਾਸ ਤੌਰ 'ਤੇ, ਅਤੇ ਜਿਸ ਨੂੰ ਕਿ USA ਦੀ ਇੰਡਸਟਰੀ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ, ਉਹਨਾਂ ਨੂੰ ਰੋਕ ਦਿੱਤਾ ਸੀ। ਉਸ ਤੋਂ ਬਾਅਦ ਫਿਰ ਥੋੜ੍ਹਾ ਜਿਹਾ USA ਨੂੰ ਵੀ ਪੈਰ ਪਿਛਾਂ ਖਿੱਚਣੇ ਪਏ ਸੀ ਕਿ ਡਿਊਟੀਜ਼ ਜਿਹੜੀਆਂ ਅਸੀਂ ਅੱਖਾਂ ਬੰਦ ਕਰਕੇ ਬਾਕੀ ਮੁਲਕਾਂ 'ਤੇ ਲਾਈ ਜਾਂਦੇ ਹਾਂ, ਸਾਡਾ ਕੀ ਬਣੇਗਾ। ਜਦੋਂ ਡੋਨਲਡ ਟਰੰਪ ਉੱਥੇ ਪਹੁੰਚੇ ਨੇ ਬੀਜਿੰਗ ਦੇ ਵਿੱਚ, ਜੋ ਕਿ ਰਾਜਧਾਨੀ ਦੇ ਵਿੱਚ ਏਅਰਫੋਰਸ 1 ਜਹਾਜ਼ ਉਹਨਾਂ ਦਾ, ਅਤੇ ਉੱਥੋਂ ਉਤਰੇ ਪੌੜੀਆਂ 'ਤੇ ਰਾਤ 8 ਵਜੇ, ਉੱਥੇ ਉਹਨਾਂ ਨੂੰ ਚਾਈਨਾ ਦੇ ਵਾਈਸ ਪ੍ਰੈਜੀਡੈਂਟ ਹੈਨ ਜ਼ੈਂਗ ਲੈਣ ਆਏ ਅਤੇ ਹੋਰ ਅਫੀਸ਼ਲ ਵੀ ਸੀਗੇ। ਮਿਲਟਰੀ ਦਾ ਗਾਰਡ ਆਨਰ ਦਿੱਤਾ ਗਿਆ ਔਰ ਉੱਥੇ ਮਰਦਾਂ ਅਤੇ ਔਰਤਾਂ ਨੇ ਬਲੂ ਅਤੇ ਵਾਈਟ ਦੇ ਵਿੱਚ ਜੋ ਪਹਿਨੇ ਹੋਏ ਸੀ, ਉਹਨਾਂ ਨੇ ਚਾਈਨੀਜ਼ ਅਤੇ ਅਮਰੀਕਨ ਝੰਡੇ ਹਿਲਾ ਕੇ ਉਹਨਾਂ ਦਾ ਸਵਾਗਤ ਕੀਤਾ। ਮੀਟਿੰਗਸ ਵੀਰਵਾਰ ਤੋਂ ਸ਼ੁਰੂ ਹੋਣਗੀਆਂ, ਜੋ ਕਿ ਉੱਥੇ ਵੀਰਵਾਰ ਸਵੇਰ ਉੱਥੇ ਹੋ ਚੁੱਕੀ ਹੈ। ਸੋ ਥਰਸਡੇ ਮਾਰਨਿੰਗ ਬੀਜਿੰਗ ਦੇ ਵਿੱਚ, ਜੋ ਕਿ ਵੈਨਸਡੇ ਨਾਈਟ ਲੇਟ ਜਿਹੜਾ ਹੈ USA ਦੇ ਵਿੱਚ ਹੋਵੇਗਾ, ਜਿਵੇਂ ਮੈਂ ਦੱਸਿਆ। ਟਰੰਪ ਦੇ ਨਾਲ ਉਹਨਾਂ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਗਏ ਨੇ, ਡਿਫੈਂਸ ਸੈਕਟਰੀ ਪੀਟ ਹੈਗਸੈਥ ਗਏ ਨੇ, ਨਾਲ ਬਿਜ਼ਨਸ ਲੀਡਰ ਨੇ ਜਿਹਦੇ ਵਿੱਚ ਐਲੋਨ ਮਸਕ ਵੀ ਹੈਗੇ ਨੇ, ਜੈਨਸਨ ਹੋਏਂਗ ਹੈਗੇ ਨੇ, ਨਵੀਡੀਆ ਜਿਹੜੇ ਕਿ ਉਹਨਾਂ ਦੇ ਚਿੱਪ ਬਣਾਉਣ ਵਾਲੇ ਨੇ ਉਹਨਾਂ ਦੇ ਉਹ ਹੈਗੇ ਨੇ ਜੀ, ਅਤੇ ਚੀਫ ਆਫ ਐਪਲ ਜਿਹੜਾ ਹੈ ਜੀ ਟਿਮ ਕੁੱਕ ਉਹ ਵੀ ਗਏ ਹੋਏ ਨੇ। ਟ੍ਰੇਜਰੀ ਸੈਕਟਰੀ ਸਕੌਟ ਬੈਸੈਂਟ ਉਹ ਵੀ ਨੇ, US ਇਸ ਵਫਦ ਦੇ ਨਾਲ ਗਏ ਨੇ। ਅਤੇ ਚਾਈਨਾ ਦੇ ਨਾਲ ਜਿਹੜੀ ਗੱਲਬਾਤ ਆ ਜਿਹੜੀ ਇੱਥੇ ਤੱਕ ਪਹੁੰਚੀ ਹੈ ਕਿ ਉੱਥੇ ਗੱਲਬਾਤ ਹੁਣ ਚੱਲੇਗੀ, ਉਸਨੂੰ ਇੱਥੇ ਤੱਕ ਪਹੁੰਚਾਉਣ ਲਈ ਉਹ ਜਿਹੜੀ ਮੁੱਢਲੀ ਗੱਲਬਾਤ ਸੀ ਉਸਨੂੰ ਤੋਰਨ ਵਾਲੇ ਉਹ ਖਾਸ ਵਿਅਕਤੀ ਸਨ ਸਕੌਟ ਬੈਸੈਂਟ। ਸੋ ਇਕਨੋਮਿਕ ਇਸ਼ੂਜ਼ 'ਤੇ ਜ਼ਿਆਦਾ ਧਿਆਨ ਰਹੇਗਾ ਅਤੇ ਡੋਨਲਡ ਟਰੰਪ ਕੀ ਜਿਹੜਾ ਹੈ ਇਸ ਵਿੱਚੋਂ ਕੱਢ ਕੇ ਲਿਆਉਣਗੇ, ਜਾਂ ਜਿਸ ਤਰ੍ਹਾਂ ਦੇ ਤਿੱਖੇ ਬਿਆਨ ਉਹਨਾਂ ਨੇ ਵਿਦੇਸ਼ੀ ਮਹਿਮਾਨਾਂ ਦੇ ਆਉਣ 'ਤੇ ਦਿੱਤੇ ਨੇ USA ਦੇ ਵਿੱਚ, ਇਸ ਵਾਰੀ ਉਹਨਾਂ ਦਾ ਮੂਡ ਅਤੇ ਲਫ਼ਜ਼ ਉਹਨਾਂ ਦੇ ਕਿਹੋ ਜਿਹੇ ਹੋਣਗੇ। ਸੋ 2017 ਤੋਂ ਬਾਅਦ ਉਹ ਉੱਥੇ ਪਹਿਲੀ ਵਾਰ ਗਏ ਨੇ, ਸੋ ਰੈੱਡ ਕਾਰਪੇਟ ਉਹਨਾਂ ਲਈ ਵਿਛਾਈ ਗਈ ਹੈ। ਜਿਵੇਂ ਪਹਿਲਾਂ ਦੱਸਿਆ, ਸਵਾਗਤ ਉਹਨਾਂ ਦਾ ਬੜਾ ਜ਼ੋਰਦਾਰ ਹੋਇਆ। ਸੋ ਬਾਇਲੈਟਰਲ ਟ੍ਰੇਡ 'ਤੇ ਜ਼ਿਆਦਾ ਗੱਲਬਾਤ ਹੋਵੇਗੀ। ਕੁਛ ਪਿਛਲੇ ਸਾਲਾਂ ਦੇ ਵਿੱਚ ਵਪਾਰ ਘਟਿਆ ਵੀ ਹੈ ਦੋਨਾਂ ਦੇਸ਼ਾਂ ਦਾ। ਪਿਛਲੇ ਸਾਲ ਦੁਵੱਲਾ ਵਪਾਰ 414 ਬਿਲੀਅਨ ਦਾ ਹੋਇਆ, ਜੋ ਕਿ 2022 ਦੇ ਵਿੱਚ 690 ਬਿਲੀਅਨ ਸੀ। ਸੋ ਟ੍ਰੇਡ ਡੈਫਿਸਿਟ ਦੋਵਾਂ ਦੇਸ਼ਾਂ ਦੇ ਵਿੱਚ ਹੈ, ਭਾਵ ਕਿ ਜਿੰਨਾ ਸਮਾਨ USA ਵਾਲੇ ਉਹਨਾਂ ਤੋਂ ਖਰੀਦਦੇ ਨੇ, ਚਾਈਨਾ ਉਸ ਤੋਂ ਕਾਫੀ ਘੱਟ ਖਰੀਦਦਾ ਹੈ। ਪਿਛਲੇ ਸਾਲ

ਦੀ ਅਸੀਂ ਗੱਲ ਕਰੀਏ ਤਾਂ USA ਵਾਲਿਆਂ ਨੇ ਚਾਈਨਾ ਨਾਲੋਂ ਜਿੰਨਾ ਚਾਈਨਾ ਨੇ ਸਮਾਨ ਖਰੀਦਿਆ ਉਸ ਤੋਂ $200 ਬਿਲੀਅਨ ਵੱਧ ਦਾ ਸਮਾਨ ਚਾਈਨਾ ਤੋਂ ਖਰੀਦ ਲਿਆ ਜੋ ਕਿ ਬਹੁਤ ਵੱਡਾ ਵਪਾਰਕ ਵਿੱਤੀ ਘਾਟਾ ਹੈ ਵਪਾਰਕ ਘਾਟਾ ਚਾਈਨਾ ਵਾਲੇ ਉਹਨਾਂ ਦਾ ਗਲੋਬਲ AI ਆਰਮਸ ਰੇਸ ਜਿਹੜੀ ਹੈ ਜੀ ਇਸ ਵੇਲੇ ਉਹਦੇ ਵਿੱਚ ਬਹੁਤ ਤੇਜ਼ੀ ਨਾਲ ਉਭਰੇ ਨੇ ਅਤੇ ਇਹਦੇ ਵਿੱਚ ਉੱਥੇ ਕੁਛ ਡਿਮਾਂਡ 'ਚ ਅਮੈਰੀਕਨ ਪ੍ਰੋਡਕਟ ਦੀ ਵੀ ਹੈਗੀਆਂ ਨੇ ਕੰਪਿਊਟਿੰਗ ਚਿਪਸ ਦੀ ਖਾਸ ਤੌਰ 'ਤੇ ਪਰ USA ਦੇ ਵਿੱਚ ਬਹੁਤ ਸਾਰੇ ਲੋਕ ਇਸ ਚੀਜ਼ ਤੋਂ ਵੀ ਥੋੜ੍ਹੇ ਚਿੰਤਤ ਨੇ ਕਿ ਚਾਈਨਾ ਵਾਲੇ ਤਕਨੋਲੋਜੀ ਕਾਪੀ ਕਰ ਲੈਂਦੇ ਨੇ ਅਤੇ ਐਕਸਪੋਰਟਸ 'ਤੇ ਉਹ ਕੁਛ ਰਿਸਟ੍ਰਿਕਸ਼ਨ ਲਾਉਣੀਆਂ ਚਾਹੁੰਦੇ ਨੇ ਸੋ ਰੇਅਰ ਅਰਥ ਮੈਟਲਸ ਹੈਗੇ ਨੇ ਜਿਨ੍ਹਾਂ ਦੀ ਪਹਿਲਾਂ ਮੈਂ ਗੱਲ ਕੀਤੀ ਸੀ ਕਿ ਜਿਹੜੇ ਕਿ ਚਾਈਨਾ ਤੋਂ ਅਮਰੀਕਾ ਨੂੰ ਆਉਂਦੇ ਨੇ ਅਤੇ ਬਹੁਤੀਆਂ ਚੀਜ਼ਾਂ ਵਿੱਚ ਪੈਂਦੇ ਨੇ ਅਤੇ ਅਮਰੀਕਾ ਦੀ ਸਨਅਤ ਨੂੰ ਇੰਡਸਟਰੀ ਨੂੰ ਉਹਦੀ ਲੋੜ ਹੈ ਅਤੇ ਚਾਈਨਾ ਤੋਂ ਬਿਨਾਂ ਉਹਨਾਂ ਨੂੰ ਕੋਈ ਦੇ ਨਹੀਂ ਸਕਦਾ ਆਪਣੇ ਉਹ ਕੱਢ ਨਹੀਂ ਸਕਦੇ ਅਜੇ ਨਹੀਂ ਛੇਤੀ ਸੋ ਇਸ ਨੂੰ ਟੂਲ ਵਜੋਂ ਵਰਤ ਕੇ ਚਾਈਨਾ ਵਾਲੇ ਕਾਫੀ ਕੁਛ ਹਾਸਲ ਕਰਨ ਦਾ ਯਤਨ ਕਰਨਗੇ ਚਾਈਨੀਜ਼ ਪਰਚੇਜ਼ ਹੈ ਜਿਹੜੀ US ਐਗਰੀਕਲਚਰ ਪ੍ਰੋਡਕਟ ਦੀ ਉਹਨੂੰ ਵੀ ਪੁਸ਼ ਕੀਤੇ ਜਾਣ ਦੀ ਜਿਹੜੀ ਸੰਭਾਵਨਾ ਹੈ ਅਤੇ ਉਹਨਾਂ ਵੱਲੋਂ ਆਪਣੇ ਤੌਰ 'ਤੇ ਵੱਖਰਾ ਦਬਾਅ ਜਿਹੜਾ ਹੈ ਉਹ ਪਾਇਆ ਜਾ ਸਕਦਾ ਹੈ ਚਾਈਨਾ ਵੱਲੋਂ ਬਹੁਤ ਵੱਡੇ ਪੱਧਰ 'ਤੇ ਇਰਾਨ ਕੋਲੋਂ ਤੇਲ ਖਰੀਦਿਆ ਜਾਂਦਾ ਹੈ ਅਤੇ ਜਿਹੜਾ ਇਸ ਵੇਲੇ ਸਟ੍ਰੇਟ ਆਫ ਹਾਰਮੂਜ਼ ਦੇ ਵਿੱਚੋਂ ਰੌਲਾ ਚੱਲ ਰਿਹਾ ਉਸ ਕਰਕੇ ਚਾਈਨਾ ਵਾਲੇ ਉੱਥੇ ਵੀ ਕੁਛ ਰਾਹਤ ਚਾਹੁਣਗੇ ਚਾਈਨਾ ਵਾਲੇ ਇਰਾਨ ਦੀ ਲੜਾਈ ਦਾ ਅੰਤ ਵੀ ਚਾਹੁੰਦੇ ਨੇ ਕਿਉਂਕਿ ਤੇਲ 'ਤੇ ਵਧਿਆ ਹੋਇਆ ਦਬਾਅ ਅਤੇ ਤੇਲ ਦੀਆਂ ਵਧੀਆਂ ਕੀਮਤਾਂ ਉਹਨਾਂ ਦੀ ਇਕੋਨਮੀ ਨੂੰ ਹਰਟ ਕਰਦੀਆਂ ਨੇ ਸੋ ਬਹੁਤ ਕੁਛ ਹੈ ਦੋ ਦਿਨ ਵੀਰਵਾਰ ਅਤੇ ਸ਼ੁੱਕਰਵਾਰ ਕਰਕੇ ਫਿਰ ਜਿਹੜਾ ਹੈ ਦੁਪਹਿਰ ਤੋਂ ਬਾਅਦ ਲੰਚ ਕਰਕੇ ਚਾਹ ਤੋਂ ਬਾਅਦ ਪ੍ਰੈਜੀਡੈਂਟ ਦੇ ਨਾਲ ਉੱਥੋਂ ਫਿਰ ਚਾਈਨਾ ਤੋਂ ਵਾਪਸ ਮੁੜ ਪੈਣਗੇ ਸ਼ੁੱਕਰਵਾਰ ਨੂੰ ਸੋ ਦੋ ਦਿਨਾਂ ਦੇ ਵਿੱਚ ਕੀ ਨਿਕਲਦਾ ਕੀ ਸਾਡੇ ਪੱਲੇ ਪੈਂਦਾ ਬਾਕੀ ਲੋਕਾਂ ਦੇ ਜੋ ਦੁਨੀਆਂ ਦੀਆਂ ਬਹੁਤ ਵੱਡੀਆਂ ਤਾਕਤਾਂ ਜਦੋਂ ਇਸ ਵੇਲੇ ਮਿਲ ਰਹੀਆਂ ਨੇ ਦੋ ਤਾਂ ਸਾਰੀ ਦੁਨੀਆਂ ਦੀਆਂ ਨਿਗਾਹਾਂ ਇੱਥੇ ਟਿਕੀਆਂ ਹੋਈਆਂ ਨੇ ਅਲਬਰਟਾ ਦੇ ਵਿੱਚ ਆਪ ਜੀ ਨੂੰ ਪਤਾ ਹੈ ਕਿ ਸੈਪਰੇਸ਼ਨ ਦਾ ਰੌਲਾ ਹੈ ਅਤੇ ਰੈਫਰੈਂਡਮ ਕਰਵਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਅਤੇ ਸੈਪਰੇਟਿਸਟ ਮੁਹਿੰਮ ਨੂੰ ਝਟਕਾ ਲੱਗਾ ਕਿਉਂਕਿ ਇਹਦੇ ਵਿੱਚ ਅਲਬਰਟਾ ਕੋਰਟ ਆਫ ਕਿੰਗਸ ਬੈਂਚ ਨੇ ਇਲੈਕਸ਼ਨ ਅਲਬਰਟਾ ਦੀ ਜਿਹੜੀ ਅਪਰੂਵਲ ਦੀ ਪਟੀਸ਼ਨ ਸੀ ਕਿ ਅਲਬਰਟਾ ਦੀ ਇੰਡੀਪੈਂਡੈਂਸ ਜਿਹੜੀ ਹੈ ਸੈਪਰੇਟਿਸਟ ਗਰੁੱਪ ਜਿਹੜਾ ਸਟੇ ਫਰੀ ਅਲਬਰਟਾ ਜਿਹੜੀ ਉਹਨਾਂ ਵੱਲੋਂ ਇੱਕ ਰੈਫਰੈਂਡਮ ਕਰਵਾਉਣ ਦੀ ਕੋਸ਼ਿਸ਼ ਹੈ ਉਹਦੀ ਅਪਰੂਵਲ ਪਟੀਸ਼ਨ ਪਾਈ ਸੀ ਇਲੈਕਸ਼ਨ ਅਲਬਰਟਾ ਨੇ ਉਸ ਨੂੰ ਅਲਬਰਟਾ ਕੋਰਟ ਆਫ ਕਿੰਗਸ ਬੈਂਚ ਨੇ ਰੱਦ ਕਰ ਦਿੱਤਾ ਡਿਸੀਜਨ ਦੇ ਨਾਲ ਇਸ ਫੈਸਲੇ ਦੇ ਨਾਲ ਇੰਡੀਪੈਂਡੈਂਸ ਪਟੀਸ਼ਨ ਦਾ ਭਵਿੱਖ ਖਤਰੇ ਦੇ ਵਿੱਚ ਪੈ ਗਿਆ ਜਿਹਨੂੰ ਕਰਵਾਉਣ ਵਾਲੇ ਪਟੀਸ਼ਨ ਨੂੰ ਕਰਵਾਉਣ ਵਾਲੇ ਸਟੇ ਫਰੀ ਅਲਬਰਟਾ ਗਰੁੱਪ ਦਾ ਕਹਿਣਾ ਹੈ ਕਿ ਉਹਨਾਂ ਨੇ 300,000 ਤੋਂ ਵੱਧ ਸਾਈਨ ਕਰਵਾਏ ਨੇ ਆਪਣੇ ਦੋ ਫੈਸਲਿਆਂ ਦੇ ਵਿੱਚ ਜਸਟਿਸ ਸ਼ਾਨੀਆ ਲਿਓਨਾਰਡ ਨੇ ਇਹ ਪਾਇਆ ਕਿ ਚੀਫ ਇਲੈਕਟੋਰਲ ਆਫਿਸਰ ਗੋਰਡਨ ਮੈਕਲਿਓਰ ਨੇ ਸੈਕਿੰਡ ਸਿਟੀਜ਼ਨ ਇਨੀਸ਼ੀਏਟਿਵ ਪਟੀਸ਼ਨ ਨੂੰ ਅਪਰੂਵ ਕਰਕੇ ਗਲਤੀ ਕੀਤੀ ਹੈ ਅਤੇ ਇੱਕ ਹੋਰ ਪਹਿਲਾਂ ਦਾ ਡਿਸੀਜਨ ਜਿਹੜਾ ਹੋਇਆ ਸੀ ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਸੈਪਰੇਸ਼ਨ ਦੇ ਨਾਲ ਟ੍ਰੀਟੀ ਦੇ ਜਿਹੜੇ ਰਾਈਟਸ ਨੇ ਉਹ ਵਾਇਓਲੇਟ ਹੋਣਗੇ ਉਸ ਵੱਲ ਧਿਆਨ ਨਹੀਂ ਦਿੱਤਾ ਲਿਓਨਾਰਡੋ ਦਾ ਕੰਕਲੂਜਨ ਇਹ ਹੈ ਉਹਨਾਂ ਨੇ ਨਤੀਜਾ ਇਹ ਕੱਢਿਆ ਕਿ ਇਹ ਐਰਰ ਹੈ ਲਾਅ ਦਾ ਅਤੇ ਚੀਫ ਇਲੈਕਟੋਰਲ ਆਫਿਸ ਦਾ ਡਿਸੀਜਨ ਜਿਹੜਾ ਹੈ ਉਹ ਅਨਰੀਜ਼ਨੇਬਲ ਆ ਸੋ ਜੱਜ ਦੇ ਮਾਣਯੋਗ ਜੱਜ ਸ਼ਾਇਨਾ ਦੇ ਇਸ ਫੈਸਲੇ ਦੇ ਨਾਲ ਇਹਨਾਂ ਜਿਹੜੇ ਸਾਈਨ ਕੀਤੀ ਹੋਈ ਪਟੀਸ਼ਨ ਦਾ ਭਵਿੱਖ ਬਿਲਕੁਲ ਹਿੱਲ ਗਿਆ ਅਤੇ ਉਹਨਾਂ ਨੇ ਇਹ ਵੀ ਪਾਇਆ ਜੱਜ ਨੇ ਇਹ ਵੀ ਪਾਇਆ ਕਿ ਜਿਹੜਾ ਕਰਾਊਨ ਦਾ ਰਿਪ੍ਰੈਜੈਂਟੇਟਿਵ ਸੀ ਉਹਨਾਂ ਨੇ ਆਪਣੀ ਡਿਊਟੀ ਦੇ ਵਿੱਚ ਉਹ ਫੇਲ ਹੋਏ ਜਿਸ ਦੇ ਵਿੱਚ ਐਪਲੀਕੈਂਟਸ ਜਿਹੜੇ ਨੇ ਉਹਨਾਂ ਨੇ ਫਸਟ ਨੇਸ਼ਨ ਦੇ ਅਥਬੈਸਕਾ ਚਿਪੇਨ ਫਸਟ ਨੇਸ਼ਨ ਬਲੱਡ ਟ੍ਰਾਈਬ ਪਿਕਾਨੀ ਨੇਸ਼ਨ ਸਿਕਸਕਾ ਨੇਸ਼ਨ ਨੇ ਨਾ ਕਿਸੇ ਨਾਲ ਗੱਲਬਾਤ ਦੇ ਵਿੱਚ ਕੁਛ ਵੀ ਗੱਲ ਕਰਨ ਦੇ ਵਿੱਚ ਉਹਨਾਂ ਨੇ ਸਲਾਹ ਮਸ਼ਵਰਾ ਕਰਨ ਦੇ ਵਿੱਚ ਕੁਤਾਹੀ ਕੀਤੀ ਹੈ ਅਤੇ ਕੋਈ ਡਿਊਟੀ ਜਿਹੜੀ ਉਹਨਾਂ ਦੀ ਬਣਦੀ ਸੀ ਉਹ ਪੂਰੀ ਨਹੀਂ ਕੀਤੀ ਹੁਣ ਸਟੇ ਫਰੀ ਅਲਬਰਟਾ ਵਾਲੇ ਕਹਿੰਦੇ ਨੇ ਕਿ ਅਸੀਂ January 2 ਤੋਂ ਲੈ ਕੇ May 2 ਤੱਕ ਅਸੀਂ 300,000 ਤੋਂ ਵੱਧ ਸਿਗਨੇਚਰ ਇਕੱਠੇ ਕੀਤੇ ਹੋਏ ਨੇ ਮਿਚ ਸਿਲਵੈਸਟਰ ਜਿਹੜੇ ਕਿ ਲੀਡਰ

ਐਗਨੀਅਸ ਗਰੁੱਪ ਦੇ ਉਹਨਾਂ ਨੇ ਇਲੈਕਸ਼ਨਸ ਅਲਬਰਟਾ ਦੇ ਐਡਮਿੰਟਨ ਆਫਿਸ ਵਿੱਚ 4 ਮਈ ਨੂੰ ਇਹ ਸਾਰੇ ਸੌਂਪ ਦਿੱਤੇ ਸੀ। ਜੱਜ ਦੇ ਇਸ ਫੈਸਲੇ ਨਾਲ ਕਾਫੀ ਨਿਰਾਸ਼ ਹੋਏ ਨੇ। ਉਹ ਕਹਿੰਦੇ ਨੇ ਕਿ ਅਸੀਂ ਇਸ ਡਿਸੀਜਨ ਦੇ ਨਾਲ ਸਹਿਮਤ ਨਹੀਂ ਹਾਂ। ਸੋ ਜਿਹੜਾ ਕਿ ਨੈਚੁਰਲ ਜਸਟਿਸ ਨੂੰ ਦੇ ਪ੍ਰਿੰਸੀਪਲ ਨੂੰ ਵਾਇਲੇਟ ਕਰਦਾ ਅਤੇ ਕਈ ਸਾਰੀਆਂ ਗਲਤੀਆਂ ਹੈਗੀਆਂ ਨੇ। ਇਸ ਫੈਸਲੇ ਬਾਰੇ ਉਹਨਾਂ ਨੇ ਲਿਖਿਆ, ਐਕਸ ਦੇ ਉੱਪਰ ਉਹਨਾਂ ਨੇ ਪੋਸਟ ਕੀਤਾ। ਪ੍ਰੈਮੀਅਰ ਡੈਨੀਅਲ ਸਮਿਥ ਨੇ ਕੁਐਸਚਨ ਪੀਰੀਅਡ ਦੇ ਵਿੱਚ ਕਿਹਾ ਕਿ ਉਹ ਜਿਹੜਾ ਜੱਜ ਦੀ ਰੂਲਿੰਗ 'ਤੇ ਫਿਰ ਹੀ ਕੁਛ ਕਹਿ ਸਕਣਗੇ ਜਦੋਂ ਇਸ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਗੇ। ਸੋ ਉਹਨਾਂ ਨੇ ਪੜ੍ਹ ਕੇ ਕੀ ਕਿਸ ਤਰ੍ਹਾਂ ਦਾ ਜਵਾਬ ਉਹ ਦੇਣਗੇ, ਇਸ ਵੱਲ ਸਾਰਿਆਂ ਦਾ ਧਿਆਨ ਹੋਵੇਗਾ ਜੀ। ਇੱਧਰ ਅਲਬਰਟਾ ਅਤੇ ਫੈਡਰਲ ਸਰਕਾਰ ਦੇ ਦਰਮਿਆਨ ਡੀਲ ਜਿਹੜੀ ਹੈ ਉਹ ਕਾਰਬਨ ਪ੍ਰਾਈਸਿੰਗ ਨੂੰ ਲੈ ਕੇ ਕਿਸੇ ਪਾਸੇ ਲੱਗਣ ਦੀ ਸੰਭਾਵਨਾ ਬਣਦੀ ਨਜ਼ਰ ਆ ਰਹੀ ਹੈ। ਜਿਵੇਂ ਅਸੀਂ ਕੱਲ੍ਹ ਦੱਸਿਆ ਸੀ ਕਿ ਕੁਛ ਸ਼ੁੱਕਰਵਾਰ ਨੂੰ ਕਿਸੇ MOU ਅਤੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ 'ਤੇ ਸਾਈਨ ਹੋ ਸਕਦੇ ਨੇ ਦੋਵਾਂ ਪਾਸਿਆਂ ਵੱਲੋਂ, ਅਤੇ ਹੁਣ ਇਸ ਦੇ ਬਾਰੇ ਜੋ ਡਿਟੇਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਫੈਡਰਲ ਅਤੇ ਅਲਬਰਟਾ ਦੀਆਂ ਸਰਕਾਰਾਂ ਸ਼ੁੱਕਰਵਾਰ ਨੂੰ ਇੰਡਸਟਰੀਅਲ ਕਾਰਬਨ ਪ੍ਰਾਈਸਿੰਗ 'ਤੇ ਇੱਕ ਐਗਰੀਮੈਂਟ ਦੇ ਉੱਪਰ ਹਸਤਾਖਰ ਕਰਨਗੀਆਂ। ਇਹ ਡੀਲ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜੋ ਪਹਿਲੇ ਸਾਈਨ ਵੀ ਹੋਏ ਨੇ ਅਤੇ ਵੈਸਟ ਕੋਸਟ ਵੱਲ ਨੂੰ ਜੋ ਪਾਈਪਲਾਈਨਾਂ ਬਣਾਉਣ ਦਾ ਵਿਚਾਰ ਬਣ ਰਿਹਾ ਉਸ ਦੇ ਲਈ ਇਹ ਬਹੁਤ ਜ਼ਰੂਰੀ ਕੁਛ ਸ਼ਰਤਾਂ ਦਾ ਇੱਕ ਹਿੱਸਾ ਹੈ। ਨਵੇਂ ਸਮਝੌਤੇ ਦੇ ਤਹਿਤ 2040 ਤੱਕ $130 ਇੱਕ ਟਨ ਪ੍ਰਾਈਸ ਜਿਹੜੀ ਹੈ ਉਹਦੇ 'ਤੇ ਲੱਗ ਸਕੇਗੀ। ਓਰੀਜਨਲੀ ਜਿਹੜੀ ਹੈ ਪਹਿਲਾਂ ਜੋ ਗੱਲ ਸੀ $170 ਪ੍ਰਤੀ ਟਨ ਜਿਹੜੀ ਹੈ 2030 ਤੱਕ ਸੀ। ਸੋ ਉਸ ਨਾਲੋਂ ਉਸਨੂੰ ਲੋਅਰ ਕਰਕੇ ਜਿਹੜਾ ਹੈ ਰੱਖਿਆ ਗਿਆ ਅਤੇ ਮੰਨਿਆ ਜਾ ਰਿਹਾ ਕਿ ਡੈਨੀਅਲ ਸਮਿਥ ਅਤੇ ਉਹਨਾਂ ਦੀ ਸਰਕਾਰ ਇਸ ਨਾਲ ਸਹਿਮਤ ਹੈ ਅਤੇ ਇਸ ਨੂੰ $130 ਨੂੰ ਜਿਹੜਾ ਹੈ ਸਵੀਟ ਸਪੋਟ ਮੰਨ ਕੇ ਅਤੇ 2040 ਤੱਕ ਇਸ ਨੂੰ ਕੀਤਾ ਗਿਆ ਅਤੇ ਡੀਕਾਰਬੋਨਾਈਜੇਸ਼ਨ ਪ੍ਰੋਡਕਟ ਜਿਹੜੇ ਪ੍ਰੋਜੈਕਟ ਹੈਗੇ ਨੇ ਉਹ ਫਿਰ ਸ਼ੁਰੂ ਕੀਤੇ ਜਾ ਸਕਣਗੇ ਅਤੇ ਐਮਿਸ਼ਨ ਰਿਡਕਸ਼ਨ ਪਲਾਨ ਹੈ ਇਹਦੇ 'ਤੇ ਕੰਮ ਕੀਤਾ ਜਾ ਸਕੇਗਾ। ਸੋ ਇਹ ਕਿਹਾ ਜਾ ਰਿਹਾ ਕਿ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਪਰਸੋਂ ਨੂੰ ਕੈਲਗਰੀ ਪਹੁੰਚਣਗੇ ਅਤੇ ਕੁਛ ਉਹਨਾਂ ਦੇ ਐਗਰੀਮੈਂਟ ਦੇ ਵਿੱਚ ਉਹਨਾਂ ਦੇ ਜੋ ਡੈਨੀਅਲ ਸਮਿਥ ਦੇ ਨਾਲ ਹਸਤਾਖਰ 'ਤੇ ਕੀਤੇ ਜਾਣ ਦੀ ਉਹਨਾਂ ਦੇ ਹਸਤਾਖਰ ਕੀਤੇ ਜਾਣ ਦੀ ਸੰਭਾਵਨਾ ਬਣੀ ਹੋਈ ਹੈ। ਇਨਵਾਇਰਮੈਂਟਲ ਗਰੁੱਪ ਜਿਹੜੇ ਨੇ ਇਸ ਐਗਰੀਮੈਂਟ ਦੇ ਬਾਰੇ ਕਹਿ ਰਹੇ ਨੇ ਕਿ ਇਹ ਸਾਡੇ ਲਈ ਨਿਰਾਸ਼ਾ ਵਾਲਾ ਦਿਨ ਹੈ ਅਤੇ ਆਇਲ ਅਤੇ ਗੈਸ ਜਾਇਟਸ ਜਿਹੜੇ ਨੇ ਉਹਨਾਂ ਮੂਹਰੇ ਝੁਕਣ ਵਾਲੀ ਗੱਲ ਹੈ। ਸੋ ਇੱਕ ਇੰਨੀ ਘੱਟ ਪ੍ਰਾਈਸ ਜਿਹੜੀ 2040 ਤੱਕ ਕੈਨੇਡਾ ਸਰਕਾਰ ਨੇ ਲਾਉਣਾ ਮੰਨ ਲਿਆ ਇਹ ਕੈਨੇਡਾ ਦੀ ਲਾਸਟ ਸਟੈਂਡਿੰਗ ਕਲਾਈਮੇਟ ਪਾਲਿਸੀ ਦੇ ਹਿਸਾਬ ਨਾਲ ਨਹੀਂ ਹੈ। ਗਰੁੱਪ ਦਾ ਕਹਿਣਾ ਹੈ ਕਿ ਪੋਲੂਸ਼ਨ ਗੈਪ ਹੋਰ ਜ਼ਿਆਦਾ ਵੱਧ ਜਾਵੇਗਾ ਅਤੇ ਕੈਨੇਡਾ ਨੂੰ ਨੈੱਟ ਜ਼ੀਰੋ 2050 ਤੱਕ ਪਹੁੰਚਣ ਲਈ ਜਿਹੜਾ ਨੈੱਟ ਜ਼ੀਰੋ ਪੋਲੂਸ਼ਨ ਦਾ ਲੈਵਲ ਹੈ ਜਾਂ ਜੋ ਵੀ ਹੈ ਕਮਿਸ਼ਨਸ ਦਾ ਉੱਥੇ ਤੱਕ ਪਹੁੰਚਣ ਲਈ ਉਹਨਾਂ ਨੂੰ ਜਿਹੜਾ ਅਚੀਵ ਨਹੀਂ ਕਰ ਸਕਣਗੇ 2050 ਤੱਕ। ਸੋ ਇਕਨੋਮਿਕ ਪੁਸ਼ ਜ਼ਿਆਦਾ ਲੱਗਦੀ ਹੈ ਜਿਵੇਂ ਪਹਿਲਾਂ ਕੱਲ੍ਹ ਵੀ ਅਸੀਂ ਕਿਹਾ ਸੀ ਕਿ ਇਸ ਵੇਲੇ ਕੈਨੇਡੀਅਨ ਲੋਕ ਵੀ ਇਹ ਸਮਝਦੇ ਨੇ ਕਿ ਇਹਨਾਂ ਚੀਜ਼ਾਂ ਵੱਲ ਧਿਆਨ ਦੇ ਕੇ ਅਸੀਂ ਜੋ ਇਨਵਾਇਰਮੈਂਟ ਹੈ ਇਹਨਾਂ ਨੂੰ ਪ੍ਰਾਇਓਰਟੀ ਨੰਬਰ 1 'ਤੇ ਰੱਖ ਕੇ ਅਸੀਂ ਇਕਨੋਮਿਕ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਹਰਟ ਕਰ ਰਹੇ, ਇਕਨੋਮਿਕ ਜਿਹੜਾ ਫੋਰ ਫਰੰਟ ਹੈ ਉੱਥੇ ਅਸੀਂ ਕਮਜ਼ੋਰੀ ਦਿਖਾ ਰਹੇ ਹਾਂ ਜਦਕਿ ਇਸ ਵੇਲੇ ਉਸਨੂੰ ਸਾਹਮਣੇ ਰੱਖਣ ਦੀ ਜ਼ਿਆਦਾ ਲੋੜ ਹੈ। ਸੋ ਇਹ ਡੀਲ ਜਿਸ ਨਾਲ ਕੁਛ ਲੋਕ ਨਾਰਾਜ਼ ਤਾਂ ਹੋਣਗੇ ਲੇਕਿਨ ਮਾਰਕ ਕਾਰਨੀ ਹੋਣਾ ਤਾਂ ਜਿਸ ਤਰ੍ਹਾਂ ਦਾ ਸਿਸਟਮ ਰਿਹਾ ਜਦੋਂ ਤੋਂ ਉਹ ਪ੍ਰਾਈਮ ਮਿਨਿਸਟਰ ਬਣੇ ਨੇ ਇਸ ਨਾਲ ਕਲੀਅਰ ਹੋ ਜਾਂਦਾ ਕਿ ਉਹਨਾਂ ਦੀ ਪ੍ਰਾਇਓਰਟੀਜ਼ ਜਿਹੜੀਆਂ ਨੇ ਉਹ ਇਸ ਵੇਲੇ ਇਕੋਨਮੀ ਨੂੰ ਵਧੀਆ ਤਰੀਕੇ ਨਾਲ ਤੋਰਨ ਵੱਲ ਹੀ ਲੱਗਦੀਆਂ ਨੇ। ਪ੍ਰੋਗਰਾਮ ਸਾਡਾ 6 ਵਜੇ ਤੱਕ ਜਾਰੀ ਹੈ, 5 ਵਜੇ ਤੱਕ ਪਹਿਲਾ ਹਿੱਸਾ ਅਤੇ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਇੱਕ ਛੋਟੀ ਜਿਹੀ ਗੱਲਬਾਤ ਹੈ ਜੋ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਇਸ ਚੀਜ਼ ਦਾ ਰੌਲਾ ਪੈ ਰਿਹਾ। ਜੋ ਨਰਿੰਦਰ ਮੋਦੀ ਨੇ ਕਹਿ ਦਿੱਤਾ ਕਿ ਤੇਲ ਦੀ ਬਚਤ ਕਰੋ, ਖਰਚੇ ਘੱਟ ਕਰੋ, ਸੋਨਾ ਬਚਾਓ, ਸੋਨਾ ਨਾ ਖਰੀਦੋ, ਵਿਦੇਸ਼ਾਂ ਨੂੰ ਨਾ ਜਾਓ, ਹੋਰ ਚੀਜ਼ਾਂ ਬਹੁਤ ਸਾਰੀਆਂ 6-7 ਉਹਨਾਂ ਨੇ ਕਰ ਦਿੱਤੀਆਂ। ਉਸ ਤੋਂ ਬਾਅਦ ਥੋੜ੍ਹਾ ਅਨੈਲਿਸਿਸ ਉਹਨਾਂ ਦੀ ਇਹਨਾਂ ਗੱਲਾਂ ਦਾ ਕੀਤਾ ਜਾ ਰਿਹਾ ਕਿ

ਫਿਰ ਇੰਡੀਆ ਦੇ ਵਿੱਚ ਸਮੱਸਿਆ ਕੀ ਹੈ? ਇੰਨੀ ਵੱਡੀ ਇਕਨੋਮੀ ਹੈ, ਜੋ ਖਬਰਾਂ ਆਈਆਂ ਸੀ ਕਿ ਦੁਨੀਆ ਦੇ ਵਿੱਚ ਆਰਥਿਕਤਾ ਵੱਡੀਆਂ ਆਰਥਿਕਤਾ ਦੇ ਵਿੱਚ ਕਈ ਮੁਲਕਾਂ ਨੂੰ ਕ੍ਰੋਸ ਕਰ ਗਿਆ ਸੀ, ਲੇਕਿਨ ਫਿਰ ਪਿੱਛੇ ਜਾ ਪਏ ਨੇ। ਇਹ ਸਥਿਤੀ ਕਿਉਂ ਆਣ ਉਤਪੰਨ ਹੋਈ ਹੈ? ਸੋ ਉਸ 'ਤੇ ਇੱਕ ਗੱਲਬਾਤ ਭਾਰਤ ਦੇ ਸਾਬਕਾ ਫਾਇਨਾਂਸ ਮਿਨਿਸਟਰ ਵਿੱਤ ਮੰਤਰੀ ਯਸ਼ਵੰਤ ਸਿਨਹਾ ਦੀ ਹੈ, ਜੋ ਹਿੰਦੀ ਦੇ ਵਿੱਚ ਕਿਸੇ ਚੈਨਲ ਦੇ ਨਾਲ ਉਹਨਾਂ ਨੇ ਕੀਤੀ ਹੈ। ਜੀ ਅਸੀਂ ਧੰਨਵਾਦ ਸਹਿਤ ਅਸੀਂ ਆਪ ਜੀ ਨਾਲ ਸਾਂਝੀ ਕਰਾਂਗੇ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ। ਛੋਟੀ ਜਿਹੀ ਹੈ, ਜ਼ਿਆਦਾ ਨਹੀਂ ਹੈ, 10-15 ਮਿੰਟ ਦੀ ਹੈ ਜੀ। ਸੋ ਤੁਸੀਂ ਜ਼ਰੂਰ ਸੁਣਨਾ ਕਿ ਕਿਵੇਂ ਐਨਾਲਾਈਜ਼ ਕਰਦੇ ਨੇ ਇਹਨਾਂ ਸਥਿਤੀਆਂ ਨੂੰ, ਸਾਬਕਾ ਵਿੱਤ ਮੰਤਰੀ ਹੈਗੇ ਨੇ ਜੀ। ਸੋ ਸਵਾਲ ਦਾ ਮੈਨੂੰ ਲੱਗਦਾ ਕਿ ਸਮਾਂ ਹੋ ਗਿਆ, ਇਨਫੋਰਮੇਸ਼ਨ ਸਾਡੇ ਕੋਲ ਪ੍ਰੋਗਰਾਮ 'ਚ ਕਾਫੀ ਹੈ, ਅਤੇ ਇੱਕ ਸਵਾਲ ਜਿਹੜਾ ਹੈ ਜੀ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਲੈਂਦੇ ਹਾਂ ਕਿ ਇਹ ਖੋਜ ਤਾਂ ਹੁਣ ਸਾਨੂੰ ਪਤਾ ਹੀ ਹੈ ਕਿ ਧਰਤੀ ਜਿਹੜੀ ਹੈ ਸੂਰਜ ਦੁਆਲੇ ਘੁੰਮਦੀ ਹੈ, ਦ ਅਰਥ ਰਿਵੋਲਵਸ ਅਰਾਊਂਡ ਦ ਸਨ, ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ। ਲੇਕਿਨ ਸਭ ਤੋਂ ਪਹਿਲਾਂ ਇਹ ਖੋਜ ਕਿਸ ਨੇ ਕੀਤੀ, ਇਹ ਕਿਸ ਨੇ ਗੱਲ ਕੀਤੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ? ਸਵਾਲ ਦਾ ਜਵਾਬ ਦੇਣ ਲਈ ਸਾਡਾ ਫੋਨ ਨੰਬਰ ਨੋਟ ਕਰ ਲਓ, 403-902-1323, 403-902-1323, 403-902-1323, ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਸਭ ਤੋਂ ਪਹਿਲਾਂ ਕਿਸ ਨੇ ਇਹ ਗੱਲ ਕੀਤੀ? ਤੁਸੀਂ ਸਾਨੂੰ ਵਟਸਐਪ 'ਤੇ ਲਿਖ ਕੇ ਵੀ ਜਵਾਬ ਦੇ ਸਕਦੇ ਹੋ, ਆਪਣਾ ਨਾਮ ਜ਼ਰੂਰ ਲਿਖਣਾ, ਫੋਨ ਦੇ 4 ਅੱਖਰ ਜ਼ਰੂਰ ਲਿਖਣੇ ਅਤੇ ਜਵਾਬ ਜ਼ਰੂਰ ਲਿਖਣਾ। ਇਹ 3 ਚੀਜ਼ਾਂ, ਫੋਨ ਦਾ ਸਵਾਲ ਦਾ ਜਵਾਬ, ਫੋਨ ਦੇ 4 ਡਿਜਿਟ ਅਤੇ ਆਪਣਾ ਨਾਮ। ਨੰਬਰ ਸਾਡਾ ਉਹ ਜਿਹੜਾ ਮੈਂ ਬੋਲਿਆ, 403-902-1323, 403-902-1323, ਅਤੇ ਜਾਂ ਇਸ ਨੰਬਰ 'ਤੇ ਸਿੱਧੀ ਕਾਲ ਕਰ ਲਓ ਅਤੇ ਅਸੀਂ ਤੁਹਾਡਾ ਨੰਬਰ ਨੋਟ ਕਰਦੇ ਜਾਵਾਂਗੇ। 4 ਜਿਹੜੇ ਸਾਡੇ ਸਹੀ ਜਵਾਬ ਵਾਲੇ ਲਿਸਨਰ ਹੋਣਗੇ ਜੀ, ਉਹਨਾਂ ਨੂੰ ਜਾਂ ਸਾਡੇ ਆਂਸਰ ਦੇਣ ਵਾਲੇ ਜੋ ਸਾਨੂੰ ਲਿਖ ਕੇ ਭੇਜਣਗੇ ਜਾਂ ਕਾਲ ਕਰਕੇ ਦੱਸਣਗੇ, ਉਹਨਾਂ ਵਿੱਚੋਂ 4 ਨੂੰ ਮਦਰ ਇੰਡੀਆ ਰੈਸਟੋਰੈਂਟ ਵੱਲੋਂ, 24 ਘੰਟੇ 7 ਦਿਨ ਖੁੱਲ੍ਹਣ ਵਾਲੇ ਰੈਸਟੋਰੈਂਟ ਵੱਲੋਂ $10 ਦਾ ਗਿਫਟ ਕਾਰਡ, ਇਕੱਲੇ ਇਕੱਲੇ 4 ਨੂੰ, ਮਤਲਬ $40 ਦੇ ਗਿਫਟ ਕਾਰਡ ਜਿਹੜੇ ਨੇ ਜੀ ਅਸੀਂ ਅੱਜ ਦੇ ਪ੍ਰੋਗਰਾਮ ਵਿੱਚ ਕੱਢਣੇ ਨੇ। ਸੋ ਤੁਸੀਂ ਕਾਲ ਕਰ ਲਓ 403-902-1323, ਧਰਤੀ ਸੂਰਜ ਦੁਆਲੇ ਘੁੰਮਦੀ ਹੈ ਸਭ ਤੋਂ ਪਹਿਲਾਂ ਇਹ ਗੱਲ ਕਿਸ ਨੇ ਕੀਤੀ? ਖਬਰਾਂ ਕੁਛ ਹੋਰ। ਬ੍ਰਿਟਿਸ਼ ਕੋਲੰਬੀਆ ਦੇ ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫਰੌਤੀਆਂ ਨਾਲ ਸੰਬੰਧਿਤ 2 ਜਣੇ ਚਾਰਜ ਕੀਤੇ ਗਏ ਨੇ, ਪੰਜਾਬੀ ਮੂਲ ਦੇ, ਇੱਕ ਸ਼ੂਟਿੰਗ ਦੇ ਨਾਲ ਅਤੇ ਐਕਸਟੋਰਸ਼ਨ ਦੇ ਨਾਲ ਸੰਬੰਧਿਤ ਇਹ ਕੇਸ ਹੈ, ਜਿਸ ਵਿੱਚ ਪੁਲਿਸ ਨੇ ਇਹ ਦੱਸਿਆ ਕਿ ਸਰੀ ਦੇ ਇੱਕ ਘਰ 'ਤੇ ਗੋਲੀਆਂ ਚਲਾਈਆਂ ਗਈਆਂ ਤਾਂ ਕਿ ਘਰ ਦੇ ਮਾਲਕ ਕੋਲੋਂ ਫਰੌਤੀ ਜਿਹੜੀ ਆ ਉਹ ਹਾਸਲ ਕੀਤੀ ਜਾਵੇ ਅਤੇ ਪੈਸੇ ਉਗਰਾਹੇ ਜਾਣ। ਇਹ 2 ਵਿਅਕਤੀ ਜਿਹੜੇ ਪੰਜਾਬੀ ਹੈਗੇ ਨੇ ਜੀ, 22 ਸਾਲਾਂ ਦਾ ਰਮਨਜੀਤ ਸਿੰਘ ਅਤੇ 30 ਸਾਲਾਂ ਦਾ ਪ੍ਰਦਮਨ ਸਿੰਘ, ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਰੀ ਦੇ ਵਿੱਚ ਗ੍ਰਿਫਤਾਰ ਹੋਏ ਨੇ ਕਈ ਦਿਨ ਪਹਿਲਾਂ, 22 ਅਪ੍ਰੈਲ ਨੂੰ। ਸਰੀ ਪੁਲਿਸ ਨੇ ਇਸ ਦੀ ਜਾਣਕਾਰੀ ਹੁਣ ਜਿਹੜੀ ਹੈ ਜੀ ਪਬਲਿਕ ਦੇ ਵਿੱਚ ਦਿੱਤੀ ਹੈ ਅੱਜ। ਔਰ ਸਰਚ ਜਿਹੜੀ ਹੈ ਲੋਅਰ ਮੇਨਲੈਂਡ ਡਿਸਟ੍ਰਿਕਟ ਐਮਰਜੈਂਸੀ ਰਿਸਪੋਂਸ ਟੀਮ, ਉਹਦੇ ਨਾਲ CBSA ਦੇ ਅਧਿਕਾਰੀ ਅਤੇ ਇਨਵੈਸਟੀਗੇਟਰ ਸੀਗੇ, ਉਹਨਾਂ ਨੇ ਇੱਕ ਸ਼ੱਕੀ ਗੱਡੀ ਜਿਹੜੀ ਹੈ ਸ਼ੂਟਿੰਗ ਦੇ ਨਾਲ ਉਸਦਾ ਪਿੱਛਾ ਕੀਤਾ ਜਾਂ ਉਸਨੂੰ ਟਰੇਸ ਕੀਤਾ, ਅਤੇ ਫਿਰ ਆਫਿਸਰ ਜਿਹੜੇ ਹੈ ਉਹਨਾਂ ਨੇ ਇਹ 2 ਮੁੰਡੇ ਫੜ ਲਏ ਜੀ। ਪੁਲਿਸ ਨੇ ਜਾਣਕਾਰੀ ਦਿੱਤੀ, ਅਸਲ ਸ਼ੂਟਿੰਗ ਇਹ 1 ਅਪ੍ਰੈਲ 2022 ਨੂੰ ਹੋਈ ਸੀਗੀ ਜੀ ਸਰੀ ਦੇ ਵਿੱਚ, ਉਸ ਦੇ ਵਿੱਚ ਗ੍ਰਿਫਤਾਰ ਇਹਨਾਂ ਨੂੰ ਹੁਣ ਕੀਤਾ ਗਿਆ ਜੀ, ਮਾਫੀ ਚਾਹੁੰਦਾ ਜੀ ਮੈਂ। ਦੋਵਾਂ ਨੂੰ ਚਾਰਜ ਕੀਤਾ ਗਿਆ ਕਿ ਉਹਨਾਂ ਨੇ ਫਾਇਰ ਆਰਮ ਇੱਕ ਘਰ ਦੇ ਉੱਪਰ ਜਿਹੜਾ ਹੈ ਉਹਨਾਂ ਨੇ ਚਲਾਇਆ ਅਤੇ ਉਹਨਾਂ ਨੇ ਫਾਇਰਿੰਗ ਕੀਤੀ, ਅਤੇ ਸਰੀ ਦੇ ਵਿੱਚ ਇਨਵੈਸਟੀਗੇਟਰ ਜਿਹੜੇ ਸੀ ਉਹਨਾਂ ਨੇ ਬੁੱਧਵਾਰ ਨੂੰ ਜਿਹੜਾ ਇਹਨਾਂ ਦੀ ਫਿਰ ਫੋਟੋ ਜਾਰੀ ਕੀਤੀਆਂ,
ਤੇ ਨਾਲ ਵਿਕਟਿਮ ਜਿਹੜੇ ਨੇ ਹੋਰ

0: ਜਿਹੜੇ ਕੋਈ ਇਹਨਾਂ ਦੋਵਾਂ ਦੇ ਸੰਪਰਕ ਵਿੱਚ ਆਏ ਹੋਣ ਉਹਨਾਂ ਨੂੰ ਕਿਹਾ ਕਿ ਅੱਗੇ ਆਓ ਤੇ ਸਾਨੂੰ ਦੱਸੋ ਜੋ ਕਿ ਕੇਸ ਵਿੱਚ ਮਦਦ ਹੋ ਸਕਦੀ ਹੈ। ਸਰੀ ਐਕਸਟੋਰਸ਼ਨ ਰਿਵਾਰਡ ਫੰਡ ਜਿਹੜਾ ਹੈ ਸਤੰਬਰ 2025 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ $250,000 ਦਾ, ਤਾਂ ਕਿ ਲੋਕ ਅੱਗੇ ਆਉਣ ਤੇ ਟਿਪਸ ਮਿਲਣ ਤੇ ਚਾਰਜਸ ਤੇ ਕਨਵਿਕਸ਼ਨ ਜਿਹੜੀ ਆ ਹੋ ਸਕੇ। 98 ਕੇਸ ਕੱਲੀ ਸਰੀ ਦੇ ਵਿੱਚ ਇਸ ਸਾਲ ਦੇ ਤਕਰੀਬਨ ਆਹ 4.5 ਮਹੀਨਿਆਂ ਦੇ ਵਿੱਚ ਹੀ ਹੋ ਚੁੱਕੇ ਨੇ। 16 ਵਾਰੀ ਗੋਲੀ ਚੱਲੀ ਹੈ ਤੇ ਪੁਲਿਸ ਦੇ ਅੰਕੜਿਆਂ ਦੇ ਵਿੱਚ ਕਹਿੰਦੇ ਨੇ ਕਿ ਸਾਨੂੰ ਹੋਰ ਵੀ ਸ਼ਿਕਾਇਤਾਂ ਕਾਫੀ ਅੰਦਰ ਖਾਤੇ ਮਿਲਦੀਆਂ ਰਹੀਆਂ ਨੇ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕਿਹਾ ਕਿ ਅਸੀਂ 446 ਇਮੀਗ੍ਰੇਸ਼ਨ ਇਨਵੈਸਟੀਗੇਸ਼ਨਾਂ ਜਿਹੜੀਆਂ ਵਿਦੇਸ਼ੀ ਨਾਗਰਿਕਾਂ ਦੇ ਖਿਲਾਫ ਖੋਲੀਆਂ ਹੋਈਆਂ ਨੇ, ਜਿਸ ਵਿੱਚ ਪੂਰੇ ਮੁਲਕ ਦੇ ਵਿੱਚ ਉਹਨਾਂ ਦੇ ਐਕਸਟੋਰਸ਼ਨ ਨਾਲ ਤਾਰਾਂ ਜੁੜੀਆਂ ਦੇ ਕੇਸ ਸਾਹਮਣੇ ਆ ਰਹੇ ਨੇ। 118 ਰਿਮੂਵਲ ਆਰਡਰ ਜਾਰੀ ਕਰ ਚੁੱਕੇ ਨੇ ਇਨਵੈਸਟੀਗੇਸ਼ਨ ਤੋਂ ਬਾਅਦ ਤੇ 55 ਆਰਡਰ ਜਿਹੜੇ ਨੇ 118 ਦੇ ਵਿੱਚ ਉਹਨਾਂ ਨੂੰ ਇਨਫੋਰਸ ਕੀਤਾ ਜਾ ਚੁੱਕਾ, ਭਾਵ ਉਹਨਾਂ ਨੂੰ ਮੁਲਕ ਦੇ ਵਿੱਚੋਂ ਕੱਢਿਆ ਜਾ ਚੁੱਕਾ ਹੈ। ਇਹ ਜਿਹੜੇ ਤਾਜ਼ਾ ਕੇਸ ਨੇ ਇਹਨਾਂ ਦੀਆਂ ਫੋਟੋਆਂ ਜਾਰੀ ਕਰਕੇ ਤੇ ਨਾਮ ਜਾਰੀ ਕਰਕੇ ਪੁਲਿਸ ਨੇ ਇਹਨਾਂ ਐਕਸਟੋਰਸ਼ਨਿਸਟ ਦੇ ਬਾਰੇ ਜਾਣਕਾਰੀ ਦਿੱਤੀ ਹੈ ਜੀ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਫਰੌਡਸਟਰ ਨੂੰ ਹਾਊਸ ਅਰੈਸਟ ਦੇ ਵਿੱਚ ਬੰਨਿਆ ਗਿਆ ਤੇ ਕਿਉਂਕਿ ਉਸਨੇ ਇੱਕ ਬਹੁਤ ਵਲਨਰੇਬਲ ਕਲਾਇੰਟ ਤੋਂ $155,000 ਉਸਨੇ ਹਾਸਲ ਕਰ ਲਿਆ ਕਿਸੇ ਉਹੋ ਜਿਹੇ ਤਰੀਕੇ ਦੇ ਨਾਲ। ਬ੍ਰਿਟਿਸ਼ ਕੋਲੰਬੀਆ ਦੇ ਜੱਜ ਨੇ 2 ਸਾਲਾਂ ਲਈ ਹਾਊਸ ਅਰੈਸਟ ਦੇ ਵਿੱਚ ਉਸਨੂੰ ਕਿਹਾ ਤੇ ਇੱਕ ਕਿਉਂਕਿ ਉਸਨੇ ਗੈਂਬਲਿੰਗ ਜਿਹੜੇ ਸੀ ਦੇ ਵਿੱਚ ਉਡਾਉਣ ਲਈ ਉਸਨੇ ਪੈਸੇ ਕਿਸੇ ਤੋਂ ਇਸ ਤਰ੍ਹਾਂ ਉਗਰਾ ਲਏ। ਕੈਨੇਥ ਡੇਵਿਡ ਨਾਂ ਦੇ ਇਸ ਕੰਸਲਟੈਂਟ ਜੋ ਕਿ ਇਨਵੈਸਟਰ ਗਰੁੱਪ ਫਾਈਨੈਂਸ਼ੀਅਲ ਗਰੁੱਪ ਦੇ ਵਿੱਚ ਲੱਗਾ ਹੋਇਆ ਸੀ ਉਹਨੂੰ ਸਜ਼ਾ ਸੁਣਾਈ ਗਈ। ਉਹਨੇ ਗਿਲਟੀ ਪਲੀ ਕੀਤਾ ਸੀ ਫਰੌਡ ਦੇ ਲਈ ਤੇ ਈ ਟ੍ਰਾਂਸਫਰ ਜਿਹੜੀਆਂ ਕੁਛ ਹੈਗੀਆਂ ਸੀਗੇ ਜੀ, ਇੱਕ ਕਲਾਇੰਟ ਜਿਹੜਾ ਸੀ ਜੋ ਬਾਅਦ ਵਿੱਚ ਵਿਕਟਿਮ ਸੀ ਉਸ ਕੋਲੋਂ ਈ ਟ੍ਰਾਂਸਫਰ ਦੇ ਰੂਪ ਵਿੱਚ ਮੰਗਵਾਉਂਦਾ ਰਿਹਾ। ਸੋ ਇਹ 59 ਸਾਲਾਂ ਦੇ ਫਾਦਰ ਜਿਹੜੇ ਦੇ 2 ਅਡਲਟ ਬੱਚੇ ਨੇ ਕਿਹਾ ਕਿ ਸਟੋਲਨ ਮਨੀ ਜਿਹੜਾ ਹੈ ਉਸਨੇ ਜੂਏ ਦੇ ਵਿੱਚ ਉਡਾ ਦਿੱਤਾ ਤੇ ਜਿਸ ਨੂੰ ਉਸਨੇ ਐਡਿਕਸ਼ਨ ਦੱਸਿਆ। ਖੈਰ ਕੇਸ ਚੱਲਿਆ ਲੇਕਿਨ ਲੋਕਾਂ ਨੂੰ ਵੀ ਸਾਵਧਾਨ ਕੀਤਾ ਗਿਆ ਹੈ ਕਿ ਤੁਸੀਂ ਇਹੋ ਜਿਹੇ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਾ ਆਇਆ ਕਰੋ। ਸਵਾਲ ਅਸੀਂ ਪੁੱਛਿਆ ਕਿ ਧਰਤੀ ਸੂਰਜ ਦੁਆਲੇ ਜੋ ਘੁੰਮਦੀ ਹੈ ਸਭ ਤੋਂ ਪਹਿਲਾਂ ਇਸ ਦੀ ਖੋਜ ਕਿਸ ਨੇ ਕੀਤੀ? ਸਾਡੇ ਕੋਲ ਜਵਾਬ ਜਿਹੜੇ ਆਏ ਨੇ ਜੀ ਉਹਨਾਂ ਵਿੱਚ ਮੈਂ ਇੱਕ ਜਵਾਬ ਸਾਨੂੰ ਆਇਆ ਹੋਇਆ ਜੀ ਉਹਨਾਂ ਦੇ ਫੋਨ ਦੇ 4 ਡਿਜਿਟ ਜਿਹੜੇ ਲਾਸਟ ਨੇ 9577 ਨੇ, ਜਵਾਬ ਵੀ ਉਹਨਾਂ ਨੇ ਇੱਕ ਲਿਖਿਆ ਹੋਇਆ। ਪਰ ਤੁਸੀਂ ਆਪਣਾ ਨਾਮ ਜ਼ਰੂਰ ਲਿਖੋ ਜੀ, ਫਿਰ ਅਸੀਂ ਅਨਾਊਂਸ ਕਰਾਂਗੇ ਕਿ ਫਿਰ ਅਸੀਂ ਤੁਹਾਨੂੰ ਦੇਖਾਂਗੇ ਅਗਰ ਤੁਹਾਡਾ ਜਵਾਬ ਸਹੀ ਹੋਇਆ ਤਾਂ ਉਸਨੂੰ ਸ਼ਾਮਿਲ ਕਰਾਂਗੇ ਆਪਣੇ ਕੁਇਜ਼ ਦੇ ਵਿੱਚ। ਇਸ ਤੋਂ ਇਲਾਵਾ ਇੱਕ ਹੋਰ ਸਰੋਤੇ ਜਿਨ੍ਹਾਂ ਦੇ ਲਾਸਟ ਡਿਜਿਟ ਨੇ 2326 ਉਹਨਾਂ ਨੇ ਨਾਮ ਵੀ ਨਹੀਂ ਲਿਖਿਆ ਤੇ ਇਹ ਵੀ ਕਿ ਉਹਨਾਂ ਨੇ ਜਵਾਬ ਵੀ ਇੱਕ ਲਿਖਿਆ ਤੇ ਪਰ ਆਪਣਾ ਨਾਮ ਲਿਖੋ ਤੇ ਫਿਰ ਅਸੀਂ ਜਿਹੜਾ ਹੈ ਜਵਾਬ ਆਪ ਜੀ ਦਾ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ। ਸੁਰਸੰਗਮ ਰੇਡੀਓ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ,
1: ਹਾਂਜੀ ਮੈਂ ਤਾਂ ਇਹੀ ਦੱਸਣਾ ਸੀ ਨਿਕਲਸ ਕੋਪਰਨਿਕਸ।
0: ਠੀਕ ਹੈ ਜੀ,
1: ਹਾਂਜੀ
0: ਫੋਨ ਦੇ 4 ਡਿਜਿਟ
1: ਹਰਪਾਲ ਬਾਸੀ ਵੱਲੋਂ ਫੋਨ ਕਰ ਰਹੇ
0: ਹਾਂ। ਅੱਛਾ ਜੀ, ਮੈਂ ਠੀਕ ਹੈ ਜੀ, ਤੁਹਾਡਾ ਫੋਨ ਦੇ 4 ਡਿਜਿਟ 6559
1: ਨਹੀਂ 1461
0: ਅੱਛਾ 1461
1: ਸੈੱਲ ਫੋਨ ਹੈ
0: ਕੋਈ ਗੱਲ ਨੀ ਜੀ 1461 ਠੀਕ ਹੈ ਜੀ, ਥੈਂਕ ਯੂ। ਥੈਂਕ ਯੂ ਜੀ। ਸਾਡੇ ਸਰੋਤੇ ਨਾਮ ਹੁਣ ਕੁਛ ਆਏ ਨੇ ਜੀ, ਨਬ ਬਾਸੀ ਜਿਹਨਾਂ ਦੇ ਫੋਨ ਦੇ 4 ਡਿਜਿਟ ਨੇ 9577 ਉਹ ਕਹਿੰਦੇ ਨੇ ਨਿਕੋਲਸ ਕੋਪਰੀਨਿਕਸ ਉਹਨਾਂ ਨੇ ਜਵਾਬ ਦਿੱਤਾ। ਨੋਟ ਕਰ ਲੈਂਦੇ ਜੀ ਇਹਨਾਂ ਦਾ ਵੀ ਨਾਮ। ਇੱਕ ਹੋਰ ਕੁਲਦੀਪ ਹੋਰਾਂ ਨੇ ਜਵਾਬ ਦਿੱਤਾ ਹੈ ਨਿਕੋਲਸ ਕੋਪਰੀਨਿਕਸ।

ਸਰੋਤੇ ਸਾਡੇ ਹੋਰ ਵੀ ਕਾਲ ਕਰਕੇ ਜਾਂ ਮੈਸੇਜ ਭੇਜ ਕੇ ਸਾਨੂੰ ਜਵਾਬ ਦੇ ਸਕਦੇ ਨੇ। ਕਾਲ ਕਰ ਲਓ ਜੀ 403-902-1323 4039021323 ਜਾਂ ਸਿੱਧੀ ਕਾਲ ਕਰ ਲਓ ਜਾਂ ਵਟਸਐਪ 'ਤੇ ਲਿਖ ਕੇ ਭੇਜੋ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਇਹ ਸਭ ਤੋਂ ਪਹਿਲਾਂ ਕਿਸ ਨੇ ਕਿਹਾ ਸੀ ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਸਭ ਤੋਂ ਪਹਿਲਾਂ ਗੱਲ ਕਿਸ ਨੇ ਕੀਤੀ? 403-902-1323 4039021323 ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਸਾਨੂੰ ਸਵਾਲ ਦਾ ਜਵਾਬ ਦਿਓ ਜੀ। ਖਬਰਾਂ ਦਾ ਸਿਲਸਿਲਾ ਅਸੀਂ ਸਿੱਧੇ ਤੌਰ 'ਤੇ ਜਾਰੀ ਰੱਖਦੇ ਹਾਂ 5 ਵਜੇ ਤੱਕ, ਅਤੇ 5 ਵਜੇ ਤੋਂ ਬਾਅਦ ਵੀ ਖਬਰਾਂ ਅਸੀਂ ਪੇਸ਼ ਕਰਨੀਆਂ ਨੇ। ਖਬਰਾਂ ਸਾਡੇ ਕੋਲ ਬਹੁਤ ਨੇ, ਲੇਕਿਨ ਇੱਕ ਗੱਲਬਾਤ ਵੀ ਭਾਰਤ ਦੇ ਸਾਬਕਾ ਵਿੱਤ ਮੰਤਰੀ ਜਸ਼ਵੰਤ ਸਿਨਹਾ ਦੇ ਨਾਲ ਪੇਸ਼ ਕੀਤੀ ਜਾਵੇਗੀ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ। ਅਗਲੀ ਖਬਰ ਵੱਲ ਚੱਲਦੇ ਹਾਂ, ਤੁਸੀਂ ਸਵਾਲ ਨਾਲ ਦੇ ਜਵਾਬ ਦੇਣੇ ਜਾਰੀ ਰੱਖੋ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਪਹਿਲਾਂ ਕਿਸ ਨੇ ਸਭ ਤੋਂ ਪਹਿਲਾਂ ਖੋਜ ਕਰਕੇ ਦੱਸਿਆ ਦੁਨੀਆ ਨੂੰ, ਅਤੇ ਆਪਣਾ ਨਾਮ, ਫੋਨ ਦੇ 4 ਡਿਜਿਟ ਚਲੋ ਆਈ ਜਾਂਦੇ ਨੇ ਸਾਡੇ ਕੋਲ ਜੇ ਤੁਸੀਂ ਲਿਖ ਕੇ ਭੇਜ ਦਿਓ, ਅਤੇ ਸਵਾਲ ਦਾ ਜਵਾਬ ਇਹ ਜੋ ਤੁਸੀਂ ਲਿਖ ਕੇ ਭੇਜਣਾ ਵਟਸਐਪ 'ਤੇ ਜਾਂ ਤੁਸੀਂ ਸਿੱਧਾ ਕਾਲ ਕਰ ਲਓ 4039021323। ਇੱਕ ਨਵੀਂ ਸਟੱਡੀ ਦੇ ਵਿੱਚ ਪਤਾ ਲੱਗਦਾ ਹੈ ਕਿ USA ਦੇ ਵਿੱਚ ਕੈਨੇਡੀਅਨਾਂ ਦਾ ਜਾਣਾ ਬਹੁਤ ਜ਼ਿਆਦਾ ਹੋਰ ਘਟ ਗਿਆ, ਪਰ ਕੁਛ ਜਗ੍ਹਾ 'ਤੇ ਵਧਿਆ ਵੀ ਆ। ਇਸ ਮਹੀਨੇ ਡਾਇਰੈਕਟਰ ਆਫ ਦ ਸਕੂਲ ਆਫ ਸਿਟੀਜ਼ ਜਿਹੜੇ ਯੂਨੀਵਰਸਿਟੀ ਦੇ ਵਿੱਚ ਨੇ ਇੱਕ, ਅਤੇ ਉਹਨਾਂ ਦੇ ਕੁਛ ਖੋਜੀਆਂ ਦੇ ਸਾਥੀਆਂ ਨੇ ਸੈੱਲਫੋਨ ਅੰਕੜੇ ਇਕੱਤਰ ਕਰਕੇ ਜੋ ਕੈਨੇਡੀਅਨ ਜਿਹੜੇ ਕ੍ਰੋਸ ਦ ਬਾਰਡਰ ਜੀਅਰ ਓਵਰ ਜੀਅਰ ਜਾਂਦੇ ਨੇ ਉਹਨਾਂ ਦੇ ਅੰਕੜੇ ਇਕੱਤਰ ਕੀਤੇ। ਪ੍ਰੈਜੀਡੈਂਟ ਟਰੰਪ ਦੇ ਆਉਣ ਤੋਂ ਬਾਅਦ ਅਤੇ ਉਹਨਾਂ ਦੁਆਰਾ 51ਵੀਂ ਸਟੇਟ ਦਾ ਰਾਗ ਲੱਪਣ ਤੋਂ ਬਾਅਦ ਕੈਨੇਡੀਅਨਾਂ ਦਾ ਜੋ ਅਮਰੀਕਾ ਜਾਣਾ ਘਟਿਆ, ਉਸ ਦੇ ਵਿੱਚ ਨਵੇਂ ਅੰਕੜੇ ਜਿਹੜੇ ਨੇ ਸਾਹਮਣੇ ਆ ਰਹੇ ਨੇ। ਜਦੋਂ ਉਹਨਾਂ ਨੇ ਸੈੱਲਫੋਨ ਦੇ ਅੰਕੜੇ ਇਕੱਤਰ ਕੀਤੇ ਅਤੇ ਉਹਨਾਂ ਨੂੰ ਲੱਭਾ ਜੋ ਕਿ US ਮੈਟਰੋਪੋਲੀਟਨ ਏਰੀਆ ਦੇ ਵਿੱਚ 42% ਕੈਨੇਡੀਅਨਾਂ ਦਾ ਜਾਣਾ ਘਟਿਆ, ਜੋ ਕਿ ਸਟੈਟਿਸਟਿਕਸ ਕੈਨੇਡਾ ਦੁਆਰਾ ਰਿਕਾਰਡ ਕੀਤੇ ਗਏ 25% ਦੇ ਨਾਲੋਂ ਕਾਫੀ ਉੱਚਾ ਹੈ। ਜ਼ਿਆਦਾ ਕਰਕੇ ਡਰੋਪ ਜਿਹੜਾ ਹੈ ਉਹ ਇੱਕ ਪਾਪੂਲਰ ਵੋਕੇਸ਼ਨ ਏਰੀਆ ਹੈ ਸਾਊਥ ਕੈਰੋਲਾਈਨਾ ਦੇ ਵਿੱਚ, ਉੱਥੇ ਕਹਿੰਦੇ ਨੇ ਕਿ 65% ਘੱਟ ਵਿਜ਼ਟਰ ਗਏ ਨੇ, ਅਤੇ ਇੱਕ ਹੋਰ ਜਗ੍ਹਾ 'ਤੇ ਕੁਛ ਜਿਹੜੇ ਐਫੀਲੀਏਟ ਹੈਗੇ ਨੇ ਉਹਨਾਂ ਨੇ ਦੱਸਿਆ ਕਿ ਕੈਨੇਡੀਅਨ ਵਿਜ਼ਟਰ ਅੱਗੇ ਨਾਲੋਂ 30% ਘੱਟ ਆਏ ਨੇ। ਹੋਰ ਜਿਹੜੇ ਸ਼ਹਿਰ ਨੇ ਟੌਪ 5 ਦੇ ਵਿੱਚ ਜਿੱਥੇ ਘੱਟ ਗਏ ਨੇ, ਸਨੀ ਜੋ ਡੈਸਟੀਨੇਸ਼ਨ ਹੁੰਦੀਆਂ ਨੇ, ਯੂਮਾ, ਆਰਿਜ, ਪਨਾਮਾ ਸਿਟੀ, ਫਲੋਰੀਡਾ, ਬ੍ਰੌਨਜ਼ਵਿਲ, ਟੈਕਸਿਸ, ਓਰਲੈਂਡੋ, ਔਰ ਇਹਨਾਂ ਦੇ ਵਿੱਚ 20 ਪਾਪੂਲਰ ਜੋ ਜਗ੍ਹਾ ਜਾਣ ਵਾਲੀਆਂ ਹੈਗੀਆਂ ਨੇ ਜਿੱਥੇ ਕੈਨੇਡੀਅਨ ਵਿਜ਼ਿਟ ਕਰਦੇ ਨੇ ਸਿਆਲਾਂ ਦੇ ਵਿੱਚ, ਖਾਸ ਤੌਰ 'ਤੇ ਕਿਉਂਕਿ ਨਿੱਘਾ ਮੌਸਮ ਹੁੰਦਾ ਹੈ। ਉਹਨਾਂ ਦੇ ਵਿੱਚੋਂ 9 ਜਿਹੜੇ ਨੇ ਇਹ ਵੱਡੇ ਜਗ੍ਹਾ ਹੈਗੀਆਂ ਨੇ ਜਿੱਥੇ ਕੈਨੇਡੀਅਨਾਂ ਦਾ ਜਾਣਾ ਬਹੁਤ ਜ਼ਿਆਦਾ ਘਟਿਆ। ਬਿਜ਼ਨਸ ਅਤੇ ਟ੍ਰੇਡ ਰਿਲੇਟਡ ਟਰੈਵਲ ਜਿਹੜੀ ਹੈ, ਵਪਾਰ ਦੇ ਨਾਲ ਅਤੇ ਹੋਰ ਇਸ ਤਰ੍ਹਾਂ ਦੀ ਜਿਹੜੀ ਟਰੈਵਲ ਸੀ, ਅਫੀਸ਼ੀਅਲ ਟਰੈਵਲ ਜੀ, ਉਹ ਵੀ ਘਟੀ ਹੈ। ਰਿਸਰਚ ਕਹਿੰਦੇ ਨੇ ਕਿ ਪੂਰਾ ਬਿਜ਼ਨਸ ਟ੍ਰੇਡ ਰਿਲੇਟਡ ਟਰੈਵਲ ਜਿਹੜਾ ਉਹਨੂੰ ਕੈਪਚਰ ਹਾਲਾਂਕਿ ਨਹੀਂ ਹੋ ਰਿਹਾ, ਪਰ ਸੈਨ ਫਰਾਂਸਿਸਕੋ, ਹਿਊਸਟਨ ਵਗੈਰਾ ਦੇ ਵਿੱਚ ਕੁਛ ਰਿਡਕਸ਼ਨ ਜਿਹੜੀ ਹੈ ਉਹ ਸੈਲਾਨੀਆਂ ਦੀ ਆਈ ਹੈ। ਸੋ ਬਿਜ਼ਨਸ ਐਂਡ ਟ੍ਰੇਡ ਰਿਲੇਸ਼ਨਸ਼ਿਪ ਤਾਂ ਵਿਗੜੇ ਹੀ ਨੇ, ਲੋਕਾਂ ਦਾ ਜਾਣਾ ਵੀ ਘਟਿਆ। ਸੋ ਕੁਛ ਆਟੋਮੋਟਿਵ ਸੈਕਟਰ ਏਰੀਆ ਦੇ ਵਿੱਚ ਵੀ ਜਿੱਥੇ ਕਿ ਸਪਲਾਈ ਚੇਨ ਇਸ਼ੂਜ਼ ਜਿਹੜੇ ਨੇ ਕ੍ਰੀਏਟ ਹੋਏ ਨੇ, ਉੱਥੇ ਵੀ ਵਿਜ਼ਟਰ ਦਾ ਜਾਣਾ ਘਟਿਆ। ਔਰ ਸੈੱਲਫੋਨ ਡਾਟਾ ਜਿਹੜਾ ਹੈ ਇਹਦੇ ਵਿੱਚ ਫੋਰਨ ਟ੍ਰੈਫਿਕ ਨੂੰ ਰਿਕਾਰਡ ਵੀ ਕੀਤਾ ਜਾਂਦਾ, ਉਸ ਦੇ ਵਿੱਚੋਂ ਇਹ ਅੰਕੜੇ ਜਿਹੜੇ ਨੇ ਉਹ ਸਾਹਮਣੇ ਆਏ ਨੇ। USA ਦੀਆਂ ਡੈਸਟੀਨੇਸ਼ਨ ਜਿਹੜੀਆਂ ਹੈਗੀਆਂ ਨੇ, ਵੇਗਸ ਵਗੈਰਾ, ਉਹਨਾਂ ਨੇ ਕੈਨੇਡੀਅਨਾਂ ਨੂੰ ਸੱਦਣ ਲਈ, ਕੁਛ ਕੈਨੇਡੀਅਨਾਂ ਨੂੰ ਭਰਮਾਉਣ ਲਈ ਡੀਲਸ ਲਾਈਆਂ ਹੋਈਆਂ ਨੇ, ਐਟ ਪਾਰ ਡਾਲਰ ਡੀਲਸ, ਭਾਵ ਕਿਉਂਕਿ ਅਮਰੀਕਨ ਡਾਲਰ ਦੀ ਵੈਲਿਊ ਵੱਧ ਹੈ ਅਤੇ ਕੈਨੇਡੀਅਨ ਦੀ ਘੱਟ ਹੈ, ਪਰ ਉਹਨਾਂ ਨੇ ਫਿਰ ਵੀ ਇਸ ਮਾਮਲੇ 'ਤੇ ਕੈਨੇਡੀਅਨਾਂ ਨੂੰ ਛੋਟ ਦਿੱਤੀ ਹੈ ਕੁਛ ਜਗ੍ਹਾ 'ਤੇ,
ਕਿ ਤੁਸੀਂ ਆਓ ਤੁਹਾਨੂੰ ਜਿੰਨੇ ਦੀ ਜਿਹੜੀ ਚੀਜ਼ ਅਮਰੀਕਾ ਨੇ ਉਹ

0: ਕੈਨੇਡੀਅਨ ਦੇ ਵਿੱਚ ਉਹਨੇ ਦਿੱਤੀ ਜਾਵੇਗੀ। ਫਲੋਰਿਡਾ ਦੇ ਵਿੱਚ ਕੈਨੇਡੀਅਨ ਸੈਲਾਨੀਆਂ ਨੂੰ ਸੱਦਣ ਲਈ ਕੁਛ ਬੂਸਟ ਕਰਨ ਲਈ ਉਹਨਾਂ ਨੇ ਸਟੇਟਮੈਂਟ ਦਿੱਤੀਆਂ ਅਤੇ ਉਹ ਕਹਿੰਦੇ ਕਿ ਅਸੀਂ ਕੁਛ ਕਰ ਰਹੇ ਹਾਂ ਕਿ ਜਿਹਦੇ ਨਾਲ ਵਿਜ਼ਿਟੇਸ਼ਨ ਜਿਹੜੀ ਆ ਸਟਰੋਂਗ ਰਹੇ, ਲੇਕਿਨ ਅਜੇ ਤੱਕ ਲੋਕ ਬਹੁਤਾ ਮੂੰਹ ਕਰਕੇ ਇੱਧਰ ਨੂੰ ਖੁਸ਼ ਨਹੀਂ ਲੱਗ ਰਹੇ। ਆਨਲਾਈਨ ਜੋ ਤੁਸੀਂ ਦੇਖ ਰਹੇ ਹੋ ਕੀ ਆ, ਜੋ ਆਨਲਾਈਨ ਤੁਸੀਂ ਦੇਖ ਰਹੇ ਹੋ ਕੀ ਉਹ ਸਹੀ ਇਨਫੋਰਮੇਸ਼ਨ ਹੈ? ਖਾਸ ਤੌਰ 'ਤੇ ਨਿਊਜ਼ ਦੀ ਗੱਲ ਜਿਹੜੀ ਹੈ, ਬਹੁਤੇ ਕੈਨੇਡੀਅਨ ਕਹਿੰਦੇ ਨੇ ਕਿ ਆਨਲਾਈਨ ਮਿਸ ਇਨਫੋਰਮੇਸ਼ਨ ਨੂੰ ਪਛਾਣਨਾ ਮੁਸ਼ਕਿਲ ਹੋ ਰਿਹਾ ਹੈ। ਸਾਡੇ ਸਵਾਲ ਦਾ ਜਵਾਬ ਸਾਡੇ ਕੁਲਦੀਪ ਹੋਰਾਂ ਨੇ ਰਿਵਾਈਜ਼ ਕੀਤਾ ਜੀ। ਪਹਿਲਾਂ ਉਹਨਾਂ ਨੇ ਨਿਕੋਲਸ ਕੋਪਰਨਿਕਸ ਕਿਹਾ ਸੀ ਅਤੇ ਹੁਣ ਉਹ ਗੈਲੀਲੀਓ ਉਹਨਾਂ ਨੇ ਲਿਖ ਕੇ ਭੇਜਿਆ 7165 ਉਹਨਾਂ ਦਾ ਰਿਵਾਈਜ਼ਡ ਕਰਕੇ ਉਹਨਾਂ ਨੇ ਆਂਸਰ। ਤੁਸੀਂ ਕਰ ਸਕਦੇ ਹੋ 403-902-1323 403-902-1323 ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਸਭ ਤੋਂ ਪਹਿਲਾਂ ਕਿਸ ਨੇ ਕਿਹਾ ਸੀ, ਜਿਹੜੀ ਅਸੀਂ ਗੱਲ ਕਰ ਰਹੇ ਸੀ ਖਬਰ ਉਹਦੀ ਆਪ ਜੀ ਨਾਲ ਸ਼ੇਅਰ ਕਰਦੇ ਹਾਂ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਦੇ ਮੁਤਾਬਕ 80% ਕੈਨੇਡੀਅਨ ਕਹਿੰਦੇ ਨੇ ਜੇ ਕਹਿੰਦੇ ਆਨਲਾਈਨ ਕੁਛ ਉਹ ਦੇਖਦੇ ਨੇ ਤਾਂ ਨਿਊਜ਼ ਜਾਂ ਕੋਈ ਹੋਰ ਇਨਫੋਰਮੇਸ਼ਨ ਜੇ ਉਹਨਾਂ ਨੂੰ ਮਿਸਲੀਡਿੰਗ ਜਾਂ ਗਲਤ ਲੱਗਦੀ ਹੈ ਤਾਂ ਉਹਨਾਂ ਨੂੰ ਇੱਕ ਵਾਰੀ ਮਹੀਨੇ ਵਿੱਚ ਅਜਿਹਾ ਲੱਗਦਾ ਹੈ। 80% ਅਜਿਹਾ ਮੰਨਦੇ ਨੇ ਕਿ ਇੱਕੋ ਵਾਰੀ ਉਹਨਾਂ ਨੂੰ ਲੱਗਾ ਕਿ ਗਲਤ ਹੈ ਜੋ ਅਸੀਂ ਦੇਖ ਰਹੇ ਹਾਂ, ਸਹੀ ਨਹੀਂ ਹੈ। ਅਤੇ 47% ਕਹਿੰਦੇ ਨੇ ਕਿ ਉਹਨਾਂ ਨੂੰ ਅਸਲੀ ਅਤੇ ਨਕਲੀ ਵਿੱਚ ਫਰਕ ਕੱਢਣ ਦੇ ਵਿੱਚ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ, ਡਿਫੀਕਲਟੀ ਪੇਸ਼ ਆ ਰਹੀ ਹੈ। ਇਹ ਸਟੈਟਿਸਟਿਕਸ ਦੇ ਅੰਕੜੇ ਨੇ, ਸਟੈਟਿਸਟਿਕਸ ਕੈਨੇਡਾ ਵੱਲੋਂ ਜੋ ਸਰਵੇ ਕੀਤਾ ਗਿਆ ਅਤੇ ਇਹਦੇ ਵਿੱਚੋਂ 61% ਕੈਨੇਡੀਅਨ ਜਦੋਂ ਉਹਨਾਂ ਨੇ ਸਰਵੇ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਚਿੰਤਾ ਹੈ ਇਸ ਗੱਲ ਦੀ ਕਿ ਆਨਲਾਈਨ ਮਿਸ ਇਨਫੋਰਮੇਸ਼ਨ ਜਿਹੜੀ ਹੈ ਬਹੁਤ ਜ਼ਿਆਦਾ ਫੈਲ ਰਹੀ। ਸਾਡੇ ਕੋਲ ਕਾਲਰ ਨੇ ਜੀ, ਸੁਰ ਸਿੰਘ ਰੇਡੀਓ।
1: ਹੈਲੋ, ਜਵਾਬ ਹੈਗਾ ਜੀ ਗੈਲੀਲੀਓ, ਮਾਈ ਨੰਬਰ ਹੈਗਾ
0: 5254-5249
1: ਹੈਗਾ ਜੀ ਕੁਮਾਰ।
0: ਠੀਕ ਹੈ ਜੀ, ਥੈਂਕ ਯੂ ਜੀ। ਸੋ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ 61% ਕੈਨੇਡੀਅਨ ਸਰਵੇ ਦੇ ਵਿੱਚ ਕਹਿੰਦੇ ਨੇ ਕਿ ਆਨਲਾਈਨ ਮਿਸ ਇਨਫੋਰਮੇਸ਼ਨ ਦੇ ਬਾਰੇ ਬਹੁਤ ਜ਼ਿਆਦਾ ਕੰਸਰਨ ਨੇ ਅਤੇ ਬਿਗ ਟੈਕ ਕੰਪਨੀਆਂ ਜਿਹੜੀਆਂ ਨੇ ਉਹ ਤੇਜ਼ੀ ਨਾਲ ਕੰਮ ਨਹੀਂ ਕਰ ਰਹੀਆਂ। ਇਸ ਬਾਰੇ ਹੋਰ ਐਕਸਪਰਟਸ ਨਾਲ ਵੀ ਗੱਲਬਾਤ ਕੀਤੀ ਗਈ। ਸਰਵੇ ਦੇ ਵਿੱਚ ਇਹ ਵੀ ਚੀਜ਼ ਨੂੰ ਦੇਖਿਆ ਗਿਆ ਕਿ ਕੈਨੇਡੀਅਨ ਜਿਹੜੇ ਨੇ ਨਿਊਜ਼ ਜਾਂ ਇਨਫੋਰਮੇਸ਼ਨ ਜਿਹੜੇ ਆ ਉਹ ਕਿੱਥੋਂ ਲੈਂਦੇ ਨੇ। 66% ਕਹਿੰਦੇ ਨੇ ਕਿ ਉਹ ਸਿੱਧੀ ਆਰਗੇਨਾਈਜੇਸ਼ਨ ਤੋਂ ਹਾਸਲ ਕਰਦੇ ਨੇ, 62% ਕਹਿੰਦੇ ਨੇ ਕਿ ਕਲੋਜ਼ ਕੰਟੈਕਟ ਤੋਂ ਹਾਸਲ ਕਰਦੇ ਨੇ, 54% ਕਹਿੰਦੇ ਨੇ ਕਿ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਕਰਦੇ ਨੇ ਅਤੇ 52% ਕਹਿੰਦੇ ਨੇ ਕਿ ਉਹ ਟੀ ਵੀ ਦੇ ਪ੍ਰੋਗਰਾਮਾਂ ਤੋਂ ਕਰਦੇ ਨੇ। ਯੰਗ ਕੈਨੇਡੀਅਨ ਜਿਨ੍ਹਾਂ ਦੀ ਉਮਰ 15-34 ਹੈ ਉਹਨਾਂ ਦੇ ਵਿੱਚ ਸੋਸ਼ਲ ਮੀਡੀਆ ਜਿਹੜਾ ਹੈ ਨਿਊਜ਼ ਜਾਂ ਇਨਫੋਰਮੇਸ਼ਨ ਦਾ ਵੱਡਾ ਸੋਰਸ ਸੀ, ਉਹ 78% ਸੋਸ਼ਲ ਮੀਡੀਆ 'ਤੇ ਯਕੀਨ ਕਰਕੇ ਅੱਗੇ ਤੁਰਦੇ ਨੇ ਜੀ। ਸਾਡੇ ਕੋਲ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਥੋੜ੍ਹਾ ਸਮਾਂ ਹੈ ਜੀ ਬਾਕੀ, ਇਸ ਵਿੱਚ ਤੋਂ ਬਾਅਦ ਅਸੀਂ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਅਸੀਂ ਖਬਰਾਂ ਵੀ ਆਪ ਹੀ ਕਾਫੀ ਸ਼ੇਅਰ ਕਰਨੀਆਂ ਨੇ। ਅਜੇ ਤਾਂ ਇੱਕ ਗੱਲਬਾਤ ਜਸਵੰਤ ਸਿਨਹਾ ਇੰਡੀਆ ਦੇ ਸਾਬਕਾ ਵਿੱਤ ਮੰਤਰੀ ਫਾਈਨਾਂਸ ਮਿਨਿਸਟਰ ਦੇ ਨਾਲ ਕੀਤੀ ਜਾਵੇਗੀ। ਕੁਛ ਖਬਰਾਂ ਜਿਹੜੀਆਂ ਅਸੀਂ ਆਉਣ ਵਾਲੇ ਜੋ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨੀਆਂ ਨੇ, ਪੰਜਾਬੀ ਮੂਲ ਦਾ ਇੱਕ ਟਰੱਕ ਡਰਾਈਵਰ ਉਸਨੂੰ ਜੱਜ ਨੇ ਐਬਸੋਲਿਊਟ ਡਿਸਚਾਰਜ ਕੀਤਾ ਹੈ ਡੇਂਜਰਸ ਡਰਾਈਵਿੰਗ ਦੇ ਕੇਸ ਵਿੱਚ ਜਿਸ ਵਿੱਚ ਮੌਤ ਹੋ ਗਈ ਸੀ ਕਿਸੇ ਦੀ। ਅਲਬਰਟਾ ਦੇ ਵਿੱਚ ਇਕੋਨਮੀ ਸਰਪਲਸ ਦੇ ਵਿੱਚ ਤਬਦੀਲ ਹੋ ਸਕਦੀ ਹੈ ਜੇ ਤੇਲ ਦੀਆਂ ਕੀਮਤਾਂ ਉੱਚੀਆਂ ਰਹਿੰਦੀਆਂ ਨੇ, ਇਹ ਰਿਪੋਰਟ ਕਿੱਥੋਂ ਆਈ ਹੈ। ਉੱਤਰੀ ਸਸਕੈਚੂਨ ਦੇ ਵਿੱਚ ਭਾਰਤੀ ਮੂਲ ਦਾ ਇੱਕ ਬੰਦਾ ਬੇਅਰ ਹਮਲੇ ਦੇ ਵਿੱਚ, ਰਿੱਛ ਦੇ ਹਮਲੇ ਦੇ ਵਿੱਚ ਉਸਦੀ ਮੌਤ ਹੋ ਗਈ ਹੈ। ਫਾਰਮਰਸ ਕੈਨੇਡਾ ਦੇ ਉਹਨਾਂ ਨੂੰ ਫਰਟੀਲਾਈਜ਼ਰ ਦੀ ਬਹੁਤ ਵੱਡੀ ਮੁਸ਼ਕਲ ਪੇਸ਼ ਆਈ ਹੈ, ਜਿਸ ਤਰ੍ਹਾਂ ਦਾ ਸਿਸਟਮ ਦੁਨੀਆ ਭਰ ਦੇ ਵਿੱਚ ਬਣ ਰਿਹਾ ਲੜਾਈ ਦੇ ਦੌਰਾਨ ਅਤੇ ਸਟਰਗਲ ਕਰ ਰਹੇ ਨੇ ਬਹੁਤ ਸਾਰੇ ਫਾਰਮਰ ਦੁਨੀਆ ਦੇ, ਜਿੱਥੋਂ ਕਿ ਫਰਟੀਲਾਈਜ਼ਰ ਜਿਹੜਾ ਹੈ ਉਹਨਾਂ ਨੂੰ ਜਿਹੜਾ ਹੈ ਉਹ ਮੁਸ਼ਕਲ ਹੋ ਰਿਹਾ ਉਹਨਾਂ ਨੂੰ ਹਾਸਲ ਕਰਨ ਦੇ ਵਿੱਚ।

ਸੋ ਰੇਡੀਓ ਸਰਸੰਗਮ ਤੇ ਇਹ ਸਾਰੀਆਂ ਖਬਰਾਂ ਨੇ, ਕੁਛ ਹੋਰ ਨੇ। ਇੰਟਰਸਟਿੰਗ ਖਬਰ ਹੈ ਜਲੰਧਰ ਤੇ ਖਬਰ, ਇੱਕ 61 ਸਾਲਾਂ ਦੀ ਔਰਤ ਨੇ 10ਵੀਂ ਦੇ ਵਿੱਚ 10ਵੀਂ ਦੀ ਮੈਟ੍ਰਿਕ ਦੀ ਪ੍ਰੀਖਿਆ ਦੇ ਵਿੱਚ ਚੰਗੇ ਨੰਬਰ ਹਾਸਲ ਕੀਤੇ ਨੇ। ਉਹਨਾਂ ਨੇ ਐਗਜ਼ਾਮ ਕਿਉਂ ਦਿੱਤਾ, ਕਿਵੇਂ ਦਿੱਤਾ, ਇਹਦੇ ਬਾਰੇ ਗੱਲਬਾਤ ਕਰਾਂਗੇ। ਅਤੇ ਜਿਵੇਂ ਮੈਂ ਪਹਿਲਾਂ ਦੱਸਿਆ, ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਭਾਰਤ ਦੇ ਸਾਬਕਾ ਵਿੱਤ ਮੰਤਰੀ ਜਸਵੰਤ ਸਿਨਹਾ ਦੇ ਨਾਲ ਇੱਕ ਜਿਹੜੀ ਗੱਲਬਾਤ ਇੱਕ ਮੀਡੀਆ ਨੇ ਕੀਤੀ ਸੀ, ਹਿੰਦੀ ਦੇ ਵਿੱਚ ਹੈ ਜੀ, ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕਿਸ ਤਰ੍ਹਾਂ ਦਾ ਜਿਹੜਾ ਹੈ ਸਿਸਟਮ ਬਣ ਰਿਹਾ। ਇਹ ਸਾਰੀਆਂ ਖਬਰਾਂ ਹੈਗੀਆਂ ਨੇ। ਓਨਟੇਰੀਓ ਦੇ ਵਿੱਚ ਛੋਟੀ ਜਿਹੀ ਖਬਰ ਆਪ ਜੀ ਨਾਲ ਸਾਂਝੀ ਕਰਦੇ ਹਾਂ ਕਿ ਕੱਲ੍ਹ ਜਿਹੜੀ ਆਡੀਟਰ ਜਨਰਲ ਦੀ ਰਿਪੋਰਟ ਆਈ ਸੀ ਕਿ ਬਹੁਤ ਸਾਰੇ ਜਿਹੜੇ ਸਕੂਲਸ ਨੇ, ਕਾਲਜਿਸ ਨੇ, ਕੈਰੀਅਰ ਕਾਲਜਿਸ ਜੋ ਕਮਰਸ਼ਲ ਟਰੱਕ ਡਰਾਈਵਰ ਟ੍ਰੇਨਿੰਗ ਦਿੰਦੇ ਨੇ, ਉਹਨਾਂ ਦੇ ਵਿੱਚ ਊਣਤਾਈਆਂ ਪਾਈਆਂ ਗਈਆਂ ਸੀ ਕਿ ਉੱਥੇ ਸਹੀ ਕੰਮ ਨਹੀਂ ਹੋ ਰਿਹਾ। ਜਿੰਨੇ ਆਵਰ ਚਾਹੀਦੇ ਨੇ, ਜਿਸ ਤਰ੍ਹਾਂ ਦੀ ਟ੍ਰੇਨਿੰਗ ਚਾਹੀਦੀ ਹੈ, ਉਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਪਾਸੇ ਰੱਖ ਕੇ ਉਹਨਾਂ ਨੂੰ ਸਰਟੀਫਿਕੇਸ਼ਨ ਜਿਹੜੀ ਹੈ ਪ੍ਰੋਵਾਈਡ ਕੀਤੀ ਜਾ ਰਹੀ ਹੈ। ਸੋ ਸਰਕਾਰ ਉੱਥੇ ਦੀ ਸਟ੍ਰਿਕਟ ਹੋ ਗਈ ਹੈ। ਓਨਟੇਰੀਓ ਦੇ ਸਾਰੇ ਕੈਰੀਅਰ ਕਾਲਜਿਸ ਜੋ ਕਿ ਕਮਰਸ਼ਲ ਟਰੱਕ ਡਰਾਈਵਰ ਟ੍ਰੇਨਿੰਗ ਜਿਹੜੇ ਦਿੰਦੇ ਨੇ, ਉਹਨਾਂ ਨੂੰ ਅਗਲੇ 6 ਹਫ਼ਤਿਆਂ ਦੇ ਵਿੱਚ ਚੰਗੀ ਤਰ੍ਹਾਂ ਇੰਸਪੈਕਸ਼ਨ ਦੇ ਵਿੱਚੋਂ ਦੀ ਲੰਘਣਾ ਪਵੇਗਾ। ਮਿਨਿਸਟਰ ਆਫ ਕਾਲਜਿਸ ਐਂਡ ਯੂਨੀਵਰਸਿਟੀ ਮਾਰਕ ਮੈਕਅਲਿਸਟਰ ਨੇ ਇਹ ਇਨਫੋਰਮੇਸ਼ਨ ਦਿੱਤੀ ਹੈ। ਸੋ ਨੋਟ ਟੂ ਮੈਂਸ਼ਨ ਕਿ ਇਹ ਜੋ ਡਰਾਈਵਿੰਗ ਸਕੂਲਾਂ ਨਾਲ ਸੰਬੰਧਿਤ ਮਸਲਾ ਹੈ, ਖਾਸ ਤੌਰ 'ਤੇ ਓਨਟੇਰੀਓ ਦੇ ਵਿੱਚ, ਇਸ ਦਾ ਰੌਲਾ ਰੱਪਾ ਤਾਂ ਬੜੀ ਦੇਰ ਤੋਂ ਪੈਂਦਾ ਆ ਰਿਹਾ ਸੀ, ਅਤੇ ਹੁਣ ਜਦੋਂ ਆਡੀਟਰ ਜਨਰਲ ਦੀ ਰਿਪੋਰਟ ਆਈ ਹੈ ਅਤੇ ਸਰਕਾਰ ਨੇ ਉਸ ਰਿਪੋਰਟ ਨੂੰ ਮੰਨ ਵੀ ਲਿਆ ਸੀ, ਤਾਂ ਉਹਨਾਂ ਨੇ ਜਿਹੜਾ ਹੈ ਉਸ 'ਤੇ ਕਾਰਵਾਈ ਵੀ ਉਹਨਾਂ ਨੇ ਸ਼ੁਰੂ ਕਰਨ ਦੀ ਗੱਲ ਕਰ ਦਿੱਤੀ ਹੈ। ਪ੍ਰੋਵਿੰਸ ਦਾ ਕਹਿਣਾ ਕਿ 14 ਕਾਲਜਿਸ ਅਸੀਂ ਇੰਸਪੈਕਟ ਕਰ ਲਏ ਨੇ ਅਤੇ ਦੂਸਰੇ ਜਿਹੜੇ ਟਰਾਂਸਪੋਰਟ ਟਰੱਕ ਟ੍ਰੇਨਿੰਗ ਜਿਹੜੇ ਸਕੂਲ ਹੈਗੇ ਨੇ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਇੰਸਪੈਕਸ਼ਨ ਹੁਣ ਉਹਨਾਂ ਦੀ ਕਰਨੀ ਹੈ ਸਾਰਿਆਂ ਦੀ। ਸੋ ਸਰਕਾਰ ਸਖਤੀ ਕਰੇਗੀ, ਟ੍ਰੇਨਿੰਗ ਰਿਕਾਰਡ ਜੋ ਝੂਠੇ ਜਿਹੜੇ ਨੇ ਉਹ ਲਾ ਕੇ ਅਤੇ ਇਸ ਤਰ੍ਹਾਂ ਸਰਟੀਫਿਕੇਟ ਇਸ਼ੂ ਕੀਤੇ ਜਾਂਦੇ ਨੇ ਉਹਨਾਂ 'ਤੇ ਸਖਤੀ ਹੋਵੇਗੀ ਓਨਟੇਰੀਓ ਦੇ ਵਿੱਚ। ਸੋ ਇਹ ਵੀ ਹੈ ਕਿ ਪ੍ਰੋਵਿੰਸ ਨੇ ਜਦੋਂ ਇਹ ਜੋ ਕਾਰਵਾਈ ਕੀਤੀ ਹੈ, ਇਸ ਦੇ ਵਿੱਚ ਵਿਰੋਧੀ ਪਾਰਟੀਆਂ ਨੇ ਵੀ ਕਿਹਾ ਕਿ ਇਸ ਮੌਕਾ ਹੈ ਕਿ ਸਰਕਾਰ ਹੁਣ ਇਸ 'ਤੇ ਕਾਰਵਾਈ ਕਰੇ, ਕਿਉਂਕਿ ਬਹੁਤ ਜ਼ਿਆਦਾ ਡੇਂਜਰਸ ਕਿਸਮ ਦੇ ਡਰਾਈਵਰ ਜਿਹੜੇ ਨੇ ਉਹ ਸੜਕ 'ਤੇ ਇਸ ਵੇਲੇ ਮੌਜੂਦ ਨੇ। ਇੱਕ ਇਸੇ ਤਰ੍ਹਾਂ ਦੀ ਘਟਨਾ ਜਿਹੜੀ ਹੈ ਉਹ ਆਪ ਜੀ ਨਾਲ ਸਾਂਝੀ ਕਰਨੀ ਹੈ। ਓਨਟੇਰੀਓ ਦੀ ਹੀ ਇਹ ਖਬਰ ਹੈ ਜਿਸ ਵਿੱਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਤੋਂ ਐਕਸੀਡੈਂਟ ਹੁੰਦਾ ਅਤੇ ਉਸ ਦੇ ਵਿੱਚ ਜੋ ਬਾਅਦ ਵਿੱਚ ਹੁੰਦਾ ਸਾਰਾ ਕੁਛ, ਉਹ ਕਿਵੇਂ ਦੀ ਸਥਿਤੀ ਉਤਪੰਨ ਹੁੰਦੀ ਅਤੇ ਕੋਰਟ ਦੇ ਵਿੱਚੋਂ ਹੁਣ ਭਾਵੇਂ ਡਰਾਈਵਰ ਨੂੰ ਰਾਹਤ ਮਿਲ ਜਾਂਦੀ ਹੈ, ਪਰ ਕਾਫੀ ਸਾਰੀਆਂ ਚੀਜ਼ਾਂ ਊਣਤਾਈਆਂ ਜਿਹੜੀਆਂ ਨੇ ਉਹ ਇਸ ਵਿੱਚੋਂ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ। ਸੋ ਇਹ ਅਸੀਂ ਗੱਲਬਾਤ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਕਰਾਂਗੇ। ਕੁਛ ਖਬਰਾਂ ਲੋਕਲ ਹੈਗੀਆਂ ਨੇ ਅਤੇ ਪ੍ਰੋਗਰਾਮ ਦੇ ਵਿੱਚ ਹੁਣ ਇੱਕ ਸਟੇਸ਼ਨ ਆਈ ਡੀ ਦੀ ਬ੍ਰੇਕ ਦਾ ਵੇਲਾ ਅਤੇ ਬ੍ਰੇਕ ਤੋਂ ਬਾਅਦ ਸਵਾਲ ਜਿਹੜਾ ਅਸੀਂ ਜਾਰੀ ਰੱਖਾਂਗੇ ਉਹਨੂੰ ਰਿਪੀਟ ਕਰਨਾ, ਅਤੇ ਜਿਹੜਾ ਜਵਾਬ ਸੁਖਮੰਦਰ ਸਿੰਘ ਹੋਰਾਂ ਨੇ ਕਿਹਾ ਸੀ ਅਰਿਸਟੋਟਲਸ ਉਹਨਾਂ ਨੇ ਜਵਾਬ ਦਿੱਤਾ ਅਤੇ ਫੋਨ ਦੇ 4 ਡਿਜਿਟ ਨੇ 2326। ਸੁਖਮੰਦਰ ਸਿੰਘ ਨੋਟ ਕਰ ਲੈਂਦੇ ਜੀ, ਸਾਰਿਆਂ ਦਾ ਨਾਮ ਸੀ।

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਜਦੋਂ ਕਿਸੇ ਭਾਈਚਾਰੇ ਨੂੰ ਕੈਲਗਰੀ ਦਾ ਨਿਊ ਕਮਿਊਨਿਟੀ ਆਫ ਦਾ ਈਅਰ ਚੁਣਿਆ ਜਾਂਦਾ ਹੈ ਤਾਂ ਉਸ ਦਾ ਕੋਈ ਕਾਰਨ ਹੁੰਦਾ ਹੈ। ਨਾਰਥ ਕੈਲਗਰੀ ਦੇ ਲਿਊਸਟਨ ਵਿੱਚ ਹਰ ਯੋਜਨਾ ਬਹੁਤ ਸੋਚ ਸਮਝ ਕੇ ਬਣਾਈ ਗਈ ਹੈ। ਸ਼ਾਂਤ ਸਟਰੀਟਸ ਅਤੇ ਪਾਰਕਾਂ, ਭਵਿੱਖ ਦੇ ਸਕੂਲਾਂ ਤੱਕ ਜੁੜੇ ਰਸਤੇ ਤੇ ਪੂਰੇ ਸ਼ਹਿਰ ਤੱਕ ਆਸਾਨ ਪਹੁੰਚ, ਇਹ ਇੱਕ ਅਜਿਹਾ ਭਾਈਚਾਰਾ ਹੈ ਜੋ ਅੱਜ ਦੇ ਪਰਿਵਾਰਾਂ ਦੇ ਰਹਿਣ ਸਹਿਣ ਅਤੇ ਸਮੇਂ ਦੇ ਨਾਲ ਉਹਨਾਂ ਦੀਆਂ ਵੱਧਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਕਿਸੇ ਕਾਰਨ ਕਰਕੇ ਹੀ ਅਵਾਰਡ ਜੇਤੂ ਲਿਊਸਟਨ ਦੀ ਖੋਜ ਕਰੋ। genesisland.com ਤੇ ਜਾਓ।
2: 94.7 FM ਰੇਡੀਓ ਸੁਰਸੰਗਮ, ਹਰ ਹਫਤੇ 20 ਘੰਟੇ ਸੁਣੋ। ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ, ਸ਼ਾਮ 8 ਤੋਂ 9 ਜਤਿੰਦਰ ਪੰਨੂ। ਰੇਡੀਓ ਸੁਰਸੰਗਮ .ca, ਫੋਨ 403-585-0910। ਰੇਡੀਓ ਸੁਰਸੰਗਮ।
3: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਪਰ ਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਹਨਾਂ ਹੀ ਨਹੀਂ ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ

0: ਕੁਛ ਮਿਲੇਗਾ ਜੀ, ਤੁਸੀਂ ਆਰਡਰ ਵੀ ਕਰ ਸਕਦੇ ਹੋ, ਜਾ ਕੇ ਬੈਠ ਕੇ ਖਾ ਸਕਦੇ ਹੋ। ਬਹੁਤ ਖੁੱਲ੍ਹਾ ਬੈਠਣ ਵਾਲਾ ਮਾਹੌਲ ਹੈ ਜੀ, ਬਹੁਤ ਸੋਹਣੀ ਸੈਟਅਪ ਉਹਨਾਂ ਨੇ ਕੀਤੀ ਹੈ। ਸਮੋਸਾ ਹਾਊਸ ਜੋ ਕਿ ਮਦਰ ਇੰਡੀਆ ਰੈਸਟੋਰੈਂਟ ਬਣ ਚੁੱਕਾ ਹੈ, 24 ਘੰਟੇ 7 ਦਿਨ ਖੁੱਲ੍ਹਦੇ ਨੇ। ਫੋਨ ਨੰਬਰ 403-461-6161 403-461-6161। ਪਿਕਸਲ ਫੋਟੋ ਸਟੂਡੀਓ ਸਿਰਫ $7 ਦੇ ਵਿੱਚ ਇੰਡੀਅਨ ਪਾਸਪੋਰਟ ਜਾਂ ਕੈਨੇਡੀਅਨ ਪਾਸਪੋਰਟ ਜਾਂ ਕੋਈ ਵੀ ਪਾਸਪੋਰਟ ਕਿਸੇ ਵੀ ਕੰਟਰੀ ਦਾ ਹੋਵੇ, ਤੁਸੀਂ ਉਹਦੀਆਂ ਫੋਟੋਜ਼, ਸਕਿਉਰਿਟੀ ਸਰਟੀਫਿਕੇਟ, ਆਰਮਸ ਲਾਇਸੈਂਸ, PCC, ਕੁਛ ਵੀ ਕਰਵਾਉਣਾ ਹੋਵੇ, OCI ਲੈਣੀ ਹੋਵੇ, ਵੀਜ਼ਾ ਲੈਣਾ ਹੋਵੇ, ਹਰ ਤਰ੍ਹਾਂ ਦੀ ਫੋਟੋ ਜਿਹੜੀ ਛੋਟੀ ਹੈ ਜੀ, ਅਤੇ ਹਰ ਏਜ ਦੀ, ਇਹ ਨਹੀਂ ਕਿ ਬੱਚਿਆਂ ਦੀ ਫੋਟੋ ਦੇ ਜ਼ਿਆਦਾ ਪੈਸੇ, ਸਿਰਫ $7 ਜਿਹੜੇ ਨੇ ਚਾਰਜ ਕੀਤੇ ਜਾਣਗੇ। $7 ਦੇ ਵਿੱਚ 2 ਫੋਟੋਆਂ ਜਿਹੜੀਆਂ ਨੇ ਤੁਸੀਂ ਇਹਨਾਂ ਕੋਲੋਂ ਹਾਸਲ ਕਰ ਸਕਦੇ ਹੋ, 2 ਪਿਕਚਰਸ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ, ਫੋਨ ਨੰਬਰ ਹੈ ਜੀ 403-947-0060 403-947-0060। ਆਓ ਪ੍ਰੋਗਰਾਮ ਵਿੱਚ ਅੱਗੇ ਚੱਲਦੇ ਹਾਂ। ਸਵਾਲ ਜਿਹੜਾ ਅਸੀਂ ਪਾਇਆ ਜੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਸਭ ਤੋਂ ਪਹਿਲਾਂ ਇਹ ਗੱਲ ਕਿਸ ਨੇ ਕੀਤੀ, ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਇਹ ਗੱਲ ਸਭ ਤੋਂ ਪਹਿਲਾਂ ਕਿਸ ਨੇ ਕੀਤੀ? ਨਾਮ ਲਿਖ ਕੇ ਭੇਜੋ ਉਸ ਵਿਅਕਤੀ ਦਾ, ਆਪਣਾ ਵੀ ਨਾਮ ਲਿਖੋ, ਜਵਾਬ ਦੇਣ ਵਾਲੇ ਦਾ ਨਾਮ ਵੀ ਸਾਨੂੰ ਚਾਹੀਦਾ, ਅਤੇ ਖੋਜ ਕਰਨ ਵਾਲੇ ਦਾ ਨਾਮ ਵੀ ਚਾਹੀਦਾ, ਅਤੇ ਫੋਨ ਦੇ 4 ਡਿਜਿਟ ਤੁਸੀਂ ਲਿਖ ਕੇ ਭੇਜਣੇ ਨੇ, ਭੇਜ ਦਿਓ, ਨਹੀਂ ਤਾਂ ਸਾਡੇ ਕੋਲ ਆ ਜਾਣਗੇ, ਨਹੀਂ ਤਾਂ ਸਿੱਧੀ ਤੁਸੀਂ ਕਾਲ ਕਰ ਲਓ ਸਾਨੂੰ, ਅਸੀਂ ਆਪੇ ਨੋਟ ਕਰ ਲਵਾਂਗੇ, 403-902-1323 403-902-1323। ਮਦਰ ਇੰਡੀਆ ਰੈਸਟੋਰੈਂਟ ਦੇ 4 ਗਿਫਟ ਕਾਰਡ $10-$10 ਦੇ ਜਿਹੜੇ ਨੇ ਉਹ ਤੁਹਾਨੂੰ ਦਿੱਤੇ ਜਾਣਗੇ, ਅਗਰ ਤੁਸੀਂ ਸਹੀ ਜਵਾਬ ਸਾਡੇ ਤੱਕ ਪਹੁੰਚਾਉਂਦੇ ਹੋ। ਅਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਅਸੀਂ ਇਹ ਇਨਾਮ ਜਿਹੜਾ ਉਹ ਜੇਤੂਆਂ ਦੇ ਨਾਮ ਜਿਹੜੇ ਨੇ ਉਹ ਅਸੀਂ ਐਲਾਨ ਕਰਾਂਗੇ। ਜਿਹੜੀ ਅਸੀਂ ਗੱਲ ਖਬਰ ਹੁਣੇ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਅਲਬਰਟਾ ਦੇ ਵਿੱਚ ਸੈਪਰੇਸ਼ਨ ਪਟੀਸ਼ਨ ਜਿਹੜੀ ਹੈ ਉਸਨੂੰ ਇੱਕ ਕਿਸਮ ਦਾ ਰੱਦ ਕਰ ਦਿੱਤਾ ਜੱਜ ਨੇ। ਡੈਨੀਅਲ ਸਮਿਥ ਨੇ ਪਹਿਲਾਂ ਕਿਹਾ ਸੀ ਕਿ ਅਜੇ ਦੇਖਾਂਗੇ ਇਹਦੀ ਵਰਡਿੰਗ ਕੀ ਹੈ ਅਤੇ ਫਿਰ ਚੈਲੇਂਜ ਕਰਾਂਗੇ, ਲੇਕਿਨ ਜਸਟਿਸ ਸ਼ਾਇਨਾ ਲਿਓਨਾਰਡ ਨੇ ਜਿਹੜਾ ਫੈਸਲਾ ਸੁਣਾਇਆ ਉਸ ਦੇ ਵਿੱਚ ਪ੍ਰੀਮੀਅਰ ਸਮਿਥ ਨੇ ਕਿਹਾ ਕਿ ਉਹ ਇਸ ਦੇ ਖਿਲਾਫ ਅਪੀਲ ਕਰਨਗੇ। ਸੋ ਸੰਗਮ ਰੇਡੀਓ
1: ਕੁਲਦੀਪ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਨਾਮ ਦੱਸਿਓ ਜੀ।
1: ਸਤਵਿੰਦਰ ਚੀਮਾ
0: ਜੀ। ਚੀਮਾ ਸਾਹਿਬ,
1: ਸਰ ਮੇਰਾ ਖਿਆਲ ਹੈ ਅਰਿਸਟੋਟਲ ਸੀਗਾ ਸ਼ਾਇਦ।
0: ਫੋਨ ਦੇ 4 ਡਿਜਿਟ ਦੱਸਿਓ ਜੀ ਆਪਣੇ।
1: 9526 ਅਰਿਸਟੋਟਲ ਨੂੰ ਬਹੁਤ ਸਖ਼ਤ ਸਜ਼ਾ ਮਿਲੀ ਸੀ ਇਹਦੀ ਸਿਕਸ਼ਨ ਦੀ।
0: ਠੀਕ ਹੈ ਜੀ, ਠੀਕ ਹੈ ਜੀ, ਨੋਟ ਕਰ ਲਿਆ ਜੀ। ਥੈਂਕ ਯੂ। ਔਰ ਅਸੀਂ ਸਵਾਲ ਜਿਹੜਾ ਹੈ ਜੀ, ਤੁਸੀਂ ਜਾਣਦੇ ਹੋ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਸਭ ਤੋਂ ਪਹਿਲਾਂ ਗੱਲ ਕਿਸੇ ਨੇ ਕੀਤੀ, ਹੁਣ ਜਿਹੜਾ ਕਿ ਖਬਰ ਸਾਂਝੀ ਕਰ ਲਈਏ, ਇੱਕ ਕਾਲ ਆ ਵੀ ਗਈ ਅਤੇ ਫਿਰ ਬਾਅਦ 'ਚ ਲਵਾਂਗੇ ਸਵਾਲ ਜਿਹੜੀ ਹੁਣ ਖਬਰ ਹੈ ਜੀ ਉਹਨੂੰ ਜਿਹੜਾ ਪੂਰਾ ਕਰ ਲਈਏ। ਡੈਨੀਅਲ ਸਮਿਥ ਹੋਰਾਂ ਨੇ ਇਹ ਕਹਿ ਦਿੱਤਾ ਕਿ ਜੱਜ ਸ਼ਾਇਨਾ ਦਾ ਇਹ ਡਿਸੀਜਨ ਇਨਕਰੈਕਟ ਹੈ, ਗਲਤ ਹੈ ਅਤੇ ਐਂਟੀ ਡੈਮੋਕਰੈਟਿਕ ਹੈ ਅਤੇ ਲੋਕਤੰਤਰ ਦਾ ਵਿਰੋਧੀ ਹੈ ਅਤੇ ਉਹਨਾਂ ਦੀ ਸਰਕਾਰ ਇਸ ਦੇ ਖਿਲਾਫ ਅਪੀਲ ਕਰੇਗੀ। ਡੈਨੀਅਲ ਸਮਿਥ ਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਸਪੋਰਟ ਕਰਦੇ ਹਾਂ ਕਿ ਅਲਬਰਟਾ ਵਾਸੀ ਕੈਨੇਡਾ ਵਿੱਚ ਰਹਿਣ, ਪਰ ਅਸੀਂ ਇਹ ਸੋਚਦੇ ਹਾਂ ਕਿ ਅੱਜ ਦਾ ਜਿਹੜਾ ਡਿਸੀਜਨ ਹੈ ਅਦਾਲਤ ਦਾ, ਇਸ ਦੇ ਨਾਲ 3 ਲੱਖ ਅਲਬਰਟਾ ਵਾਸੀਆਂ ਨੇ ਜਿਹੜੇ ਪਟੀਸ਼ਨ 'ਤੇ ਸਾਈਨ ਕੀਤੇ ਨੇ ਉਹ ਜਿਹੜੇ ਨੇ ਉਹ ਬਿਲਕੁਲ ਅਜਾਈ ਜਾਣਗੇ, ਓਪਰਚੁਨਿਟੀ ਜਿਹੜੀ ਆ ਉਹਨਾਂ ਦੀ ਪਟੀਸ਼ਨ ਵੇਰੀਫਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਾਡੀ ਕੈਬਨਿਟ ਅਤੇ ਕੌਕਸ ਜਿਹੜੀ ਅਗਲੇ 1-2 ਦਿਨਾਂ ਵਿੱਚ ਮੀਟਿੰਗ ਕਰੇਗੀ ਅਤੇ ਇਸ ਦਾ ਫੁੱਲ ਜਿਹੜਾ ਡੀਟੇਲ ਹੈ ਉਸ ਪੜ੍ਹ ਕੇ ਡਿਸਕਸ ਕਰਕੇ ਅਤੇ ਫਿਰ ਅਸੀਂ ਫੈਸਲੇ 'ਤੇ ਪਹੁੰਚਾਂਗੇ, ਲੇਕਿਨ ਉਹਨਾਂ ਨੇ ਫੈਸਲਾ ਤਾਂ ਸੁਣਾ ਦਿੱਤਾ ਕਿ ਅਸੀਂ ਇਸ 'ਤੇ ਅਪੀਲ ਕਰਾਂਗੇ। ਸੋ ਬਹੁਤ ਸਾਰੇ ਫਸਟ ਨੇਸ਼ਨ ਦੇ ਜੱਜ ਉਹਨਾਂ ਨੇ ਪਿਛਲੇ ਮਹੀਨੇ ਆਰਗੂ ਕੀਤਾ ਸੀ ਕਿ ਪ੍ਰੋਵਿੰਸ ਦਾ ਰੈਫਰੈਂਡਮ ਪ੍ਰੋਸੈਸ ਜਿਹੜਾ ਹੈ ਅਤੇ ਇਹਦਾ ਜਿਹੜਾ ਸੈਪਰੇਟਿਸਟ ਦਾ ਜਿਹੜਾ ਯੂਜ਼ ਕਰ ਰਹੇ ਨੇ ਇਸ ਚੀਜ਼ ਨੂੰ ਉਹ ਅਨਕੰਸਟੀਟਿਊਸ਼ਨਲ ਹੈ, ਗੈਰ ਸੰਵਿਧਾਨਿਕ ਹੈ ਅਤੇ ਇੰਡੀਜਨਸ ਕੰਸਲਟੇਸ਼ਨ ਦੀ ਕੋਈ ਰਿਕੁਆਇਰਮੈਂਟ ਜਿਹੜੀ ਉਹਨਾਂ ਨੇ ਨਹੀਂ ਸਮਝੀ ਉਹ ਗਲਤ ਚੀਜ਼ ਹੈ। ਸੋ ਸੈਪਰੇਸ਼ਨ

ਓਂਟੇਰੀਓ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਜੀ ਕੁਝ ਸਮਾਂ ਪਹਿਲਾਂ, ਔਰ ਇਸ ਐਕਸੀਡੈਂਟ ਦੇ ਵਿੱਚ ਦਸੰਬਰ 12, 2021 ਨੂੰ ਜੋ ਹੋਇਆ ਉਸ ਵਿੱਚ ਪੰਜਾਬੀ ਮੂਲ ਦੇ ਇੱਕ ਟਰੱਕ ਡਰਾਈਵਰ ਨੂੰ ਐਬਸੋਲਿਊਟ ਡਿਸਚਾਰਜ ਮਿਲਿਆ ਹੈ ਜੱਜ ਦੁਆਰਾ ਡੇਂਜਰਸ ਡਰਾਈਵਿੰਗ ਦੇ ਕੇਸ ਦੇ ਵਿੱਚ। ਔਰ ਇਹ ਜਿਹੜਾ ਕੇਸ ਹੈ ਇਹਦੇ ਵਿੱਚ ਜੋ ਹੋਇਆ ਇਹ ਕਿ ਕਾਫੀ ਜਿਹੜੀਆਂ ਗੱਡੀਆਂ ਸੀ ਇਸ ਦੇ ਵਿੱਚ ਇਨਵੋਲਵ ਹੋਈਆਂ, ਤੇ ਦਸੰਬਰ 12, 2021 ਨੂੰ 33 ਸਾਲਾਂ ਦਾ ਜਿਹੜਾ ਅਜੀਤਪਾਲ ਸਿੰਘ ਪੰਜਾਬੀ ਟਰੱਕ ਡਰਾਈਵਰ ਸੀ ਉਹ ਹਾਈਵੇ 102 ਤੇ ਇੱਕ ਹੋਰ ਟਰੈਕਟਰ ਟਰੱਕ ਦੇ ਪਿੱਛੇ ਜਾ ਰਿਹਾ ਸੀ ਜਿਸ ਨੂੰ ਕਿ ਮੁਹੰਮਦ ਅਹਿਮਦ ਜਿਹੜਾ ਚਲਾ ਰਿਹਾ ਸੀ, ਤੇ ਜੋ ਕਿ ਮੁਹੰਮਦ ਅਹਿਮਦ ਜਿਹੜਾ ਸੀ ਇੱਕ SUV ਲਾਲ SUV ਜਿਸ ਨੂੰ ਜੇਮਸ ਯੰਗ ਨਾਂ ਦਾ ਬੰਦਾ ਚਲਾ ਰਿਹਾ ਸੀ ਉਸ ਨੂੰ ਫੋਲੋ ਕਰ ਰਿਹਾ ਸੀ ਟਰੱਕ ਦੇ ਵਿੱਚ ਮੁਹੰਮਦ ਅਹਿਮਦ, ਤੇ ਉਸ ਦੇ ਪਿੱਛੇ ਅਜੀਤਪਾਲ ਸਿੰਘ। ਉਹ ਜਿਹੜਾ ਲਾਲ ਰੰਗ ਦਾ SUV ਸੀ ਉਹ ਇੱਕ ਸੜਕ ਤੇ ਖੱਬੇ ਪਾਸੇ ਮੁੜਨੇ ਨੂੰ ਹੌਲੀ ਹੋਇਆ ਤੇ ਲੈਫਟ ਮੁੜਨੇ ਲਈ ਜਦੋਂ ਉਸਨੇ ਦੇਖਿਆ SUV ਦੇ ਡਰਾਈਵਰ ਨੇ ਕਿ ਇੱਕ ਪਿੱਛੇ ਵਾਲਾ ਜਿਹੜਾ ਡਰਾਈਵਰ ਜਿਸ ਨੂੰ ਮੁਹੰਮਦ ਅਹਿਮਦ ਚਲਾ ਰਹੇ ਨੇ ਉਹ ਹੌਲੀ ਨਹੀਂ ਹੋ ਰਹੇ, ਤਾਂ ਉਸਨੇ ਰਾਈਟ ਪਾਸੇ ਨੂੰ ਜਿਹੜਾ ਹੈ ਸੱਜੇ ਪਾਸੇ ਨੂੰ ਆਪਣੀ ਗੱਡੀ ਕੱਢ ਲਈ ਤੇ ਤਾਂ ਕਿ ਉਹ ਪਿੱਛੇ ਉਸਦੇ ਨਾਂ ਆ ਕੇ ਟਰੱਕ ਵੱਜੇ। ਸੋ ਪੈਸੰਜਰ ਵਹੀਕਲ ਨੇ ਜੋ ਕੀਤਾ ਉਹ ਪਹਿਲਾਂ ਖੱਬੇ ਪਾਸੇ ਨੂੰ ਮੁੜਨ ਦੀ ਟਰਾਈ ਕਰ ਰਿਹਾ ਸੀ ਵੀ ਸੱਜੇ ਨੂੰ ਹੋ ਗਿਆ, ਇਸ ਤੋਂ ਬਾਅਦ ਜਿਹੜਾ ਮੁਹੰਮਦ ਅਹਿਮਦ ਨੇ ਜ਼ੋਰਦਾਰ ਬ੍ਰੇਕ ਲਾਈ ਜਿਸ ਦੇ ਨਾਲ ਤਾਂ ਕਿ ਉਹ ਗੱਡੀ ਉਹਦੀ SUV ਦੇ ਵਿੱਚ ਨਾ ਲੱਗੇ, ਜਿਸ ਨਾਲ ਉਹਦਾ ਜਿਹੜਾ ਟਰੈਕਟਰ ਟ੍ਰੇਲਰ ਸੀ ਉਹ ਦੂਸਰੇ ਪਾਸੇ ਦੀ ਲੇਨ ਜਿਹੜੀ ਸੀ ਹਾਈਵੇ 102 ਤੇ ਉਸਦੇ ਵਿੱਚ ਥੋੜ੍ਹਾ ਜਿਹਾ ਐਂਟਰ ਹੋ ਗਿਆ, ਤੇ ਹਾਈਵੇ 102 ਤੇ ਖੋ ਟਰੈਕਟਰ ਟ੍ਰੇਲਰ ਜਿਹੜਾ ਹੈ ਇਸ ਨੂੰ ਮਾਈਕਲ ਫੈਰੰਡ ਨਾਂ ਦਾ ਬੰਦਾ ਚਲਾ ਰਿਹਾ ਸੀ ਦੂਸਰੇ ਪਾਸੇ ਨੂੰ। ਜਦੋਂ ਅਹਿਮਦ ਦੀ ਜਿਹੜਾ ਟਰੱਕ ਜੈਕਨਾਈਫ ਹੋ ਕੇ ਉਸ ਟਰੱਕ ਦੇ ਸਾਹਮਣੇ ਆ ਗਿਆ ਤਾਂ ਸਿੰਘ ਦਾ ਜਿਹੜਾ ਟਰੱਕ ਸੀ ਅਜੀਤਪਾਲ ਸਿੰਘ ਦਾ ਉਹ ਕਿਉਂਕਿ ਅਹਿਮਦ ਦੇ ਲਾਗੇ ਸੀ ਤੇ ਇਸ ਟਰੈਕਟਰ ਟ੍ਰੇਲਰ ਦੇ ਵਿੱਚ ਜਿਹੜਾ ਸੀ ਉਹ ਅਹਿਮਦ ਦੀ ਜਿਹੜੇ ਟਰੱਕ ਦੇ ਪਿੱਛੇ ਜਾ ਲੱਗਾ। ਰਿਜ਼ਲਟ ਦੇ ਨਾਲ ਅਹਿਮਦ ਦਾ ਟਰੱਕ ਜਿਹੜਾ ਸੀ ਈਸਟ ਬਾਉਂਡ ਲੇਨ ਦੇ ਵਿੱਚ ਹੋਰ ਜ਼ਿਆਦਾ ਵੜ ਗਿਆ ਤੇ ਜਿਹੜਾ ਮਿਸਟਰ ਫਰਨ ਜਿਹੜਾ ਟਰੱਕ ਚਲਾ ਰਿਹਾ ਸੀ ਦੂਸਰੇ ਪਾਸੋਂ ਆ ਰਿਹਾ ਸੀ ਉਹਦੇ ਵਿੱਚ ਜਾ ਵੱਜਾ। ਇਸ ਹਾਦਸੇ ਦੇ ਵਿੱਚ ਜਿਹੜਾ ਦੂਸਰੇ ਪਾਸੋਂ ਆ ਰਿਹਾ ਵਿਅਕਤੀ ਸੀ ਫਰਨ ਉਸ ਦੀ ਮੌਤ ਹੋ ਗਈ ਤੇ ਉਸਦੇ ਨਾਲ ਬੈਠਾ ਜਿਹੜਾ ਸੀ ਉਸ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸ ਹਾਦਸੇ ਦੇ ਵਿੱਚ ਅਜੀਤਪਾਲ ਸਿੰਘ ਨੂੰ ਕੋਈ ਫਿਜ਼ੀਕਲ ਇੰਜਰੀਜ਼ ਨਹੀਂ ਹੋਇਆ। ਡੇਂਜਰਸ ਡਰਾਈਵਿੰਗ ਦੇ ਚਾਰਜਿਸ ਉਸਦੇ ਉੱਤੇ ਲਾਏ ਗਏ ਅਜੀਤਪਾਲ ਸਿੰਘ ਤੇ, ਲੇਕਿਨ ਅਦਾਲਤ ਦੇ ਵਿੱਚ ਚੱਲੇ ਕੇਸ ਦੇ ਵਿੱਚ ਕਰਾਊਨ ਤੇ ਡਿਫੈਂਸ ਦੋਵੇਂ ਇਸ ਚੀਜ਼ ਤੇ ਐਗਰੀ ਹੋਏ ਕਿ ਇਸ ਵਿਅਕਤੀ ਦੇ ਹਰਕਤਾਂ ਕਰਕੇ ਇਹ ਜਿਹੜਾ ਹਾਦਸਾ ਨਹੀਂ ਸੀ ਹੋਇਆ ਤੇ ਜਿਸ ਨਾਲ ਅਹਿਮਦ ਤੇ ਫਾਰਨ ਦੀਆਂ ਟਰੱਕ ਜਿਹੜੀ ਸੀ ਉਸ ਵਿੱਚ ਵੱਜੇ। ਸੈਂਟੈਂਸ ਜਿਹੜਾ ਹੈ ਕੋਰਟ ਦੇ ਹੱਥ ਵਿੱਚ ਸੀ ਕਿ ਉਹਨੂੰ ਸੁਣਾਉਣਾ ਸੀ ਜਾਂ ਸਜ਼ਾ ਸੁਣਾਉਣੀ ਸੀ ਅਜੀਤਪਾਲ ਸਿੰਘ ਨੂੰ ਜਾਂ ਨਹੀਂ। ਗਿਲਟੀ ਪਲੀ ਕੀਤਾ ਅਜੀਤਪਾਲ ਸਿੰਘ ਨੇ ਤੇ ਇਹ ਕਿਹਾ ਕਿ ਪਲੀਡਿੰਗ ਗਿਲਟੀ ਕਰਨ ਦੇ ਨਾਲ ਜਿਹੜਾ ਹੈ ਉਹ ਆਪਣਾ ਟਰਾਇਲ ਜਿਹੜਾ ਉਹਦਾ ਜੋ ਟਰਾਇਲ ਫਾਈਟ ਕਰਨ ਦਾ ਜਿਹੜਾ ਉਸਕੋ ਰਾਈਟ ਸੀ ਉਹ ਗਵਾ ਦੇਵੇਗਾ, ਜਿਸ ਦੇ ਵਿੱਚ ਕੋਈ ਡਿਫੈਂਸ ਜਾਂ ਕੋਈ ਹੋਰ ਐਡਵਾਂਸ ਜਿਹੜਾ ਸੀ ਚਾਰਟਰ ਐਪਲੀਕੇਸ਼ਨ ਦੇ ਵਿੱਚ ਸੀ ਉਹ ਉਹ ਤੋਂ ਵੀ ਵਾਂਝਿਆ ਹੋ ਜਾਵੇਗਾ। ਪਰ ਉਹਨੇ ਅਲਟੀਮੇਟਲੀ ਇਹ ਡਿਸੀਜਨ ਲਿਆ ਕਿ ਅਦਾਲਤ ਦੇ ਮੈਂ ਉੱਪਰ ਛੱਡਦਾ ਕਿ ਉਹਨਾਂ ਦਾ ਜੋ ਵੀ ਫੈਸਲਾ ਹੋਵੇਗਾ ਮੈਨੂੰ ਮਨਜ਼ੂਰ ਹੋਵੇਗਾ। ਅਸਿਸਟੈਂਟ ਕਰਾਊਨ ਅਟਾਰਨੀ ਸਿਵਾ ਦਿਨੇਸ਼ ਕੁਵਰ ਸਿੰਘਮ ਨੇ ਆਰਗੂ ਕੀਤਾ ਕਿ ਉਹਨਾਂ ਨੂੰ ਡਿਸਚਾਰਜ ਨਹੀਂ ਮਿਲਣਾ ਚਾਹੀਦਾ ਤੇ ਕਿਹਾ ਕਿ ਇਹ ਪਬਲਿਕ ਇੰਟਰਸਟ ਦੇ ਵਿਰੋਧ ਵਿੱਚ ਹੋਵੇਗਾ। ਉਹਨਾਂ ਨੇ ਕਿਹਾ ਕਿ ਅਜੀਤਪਾਲ ਸਿੰਘ ਦਾ ਕੰਡਕਟ ਤੇ ਡਰਾਈਵਿੰਗ ਬਿਹੇਵੀਅਰ ਜਿਹੜਾ ਹੈ ਉਸ ਵਿੱਚ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਤੇ ਸੈਂਟੈਂਸ ਵੀ ਹੋਣਾ ਚਾਹੀਦਾ। ਲੇਕਿਨ ਡਿਫੈਂਸ ਨੇ ਆਰਗੂ ਕੀਤਾ ਤੇ ਇਹ ਵੀ ਕਿਹਾ ਗਿਆ ਸੀ ਕਿ ਉਸਨੂੰ ਜਿਹੜਾ ਹੈ ਸ਼ਾਇਦ ਉਸਨੂੰ ਡਿਪੋਰਟ ਵੀ ਕਰ ਦਿੱਤਾ ਜਾਵੇ। ਡਿਫੈਂਸ ਨੇ ਆਰਗੂ ਕੀਤਾ ਕਿ ਜੇ ਡਿਪੋਰਟੇਸ਼ਨ ਦੇ ਵਿੱਚ ਕ੍ਰਿਮੀਨਲ ਕਨਵਿਕਸ਼ਨ ਜਿਹੜੀ ਹੈ ਹੋਵੇਗੀ ਤੇ ਡਰਾਈਵਿੰਗ ਬਿਹੇਵੀਅਰ ਜਿਹੜਾ ਉਹਦਾ ਆਪਣਾ ਸੀ ਉਹਦੇ ਕਰਕੇ ਉਸ ਜਿਹੜੇ ਡਰਾਈਵਰ ਦੀ ਮੌਤ ਹੋਈ ਉਹ ਨਹੀਂ ਹੋਈ। ਸੋ ਕਾਫੀ ਲੰਬੀਆਂ ਚੌੜੀਆਂ ਬਹਿਸਾਂ ਹੋਈਆਂ ਤੇ ਇਸ ਤੋਂ ਬਾਅਦ ਜੱਜ ਨੇ ਜਿਹੜਾ ਹੈ ਥੰਡਰਵੇ ਓਂਟੇਰੀਓ ਦੇ ਵਿੱਚ ਅਜੀਤਪਾਲ ਸਿੰਘ ਨੂੰ ਪੂਰਾ ਡਿਸਚਾਰਜ ਕਰ ਦਿੱਤਾ, ਉਹਨਾਂ ਨੂੰ ਇਸ ਮਾਮਲੇ ਚੋਂ ਬਰੀ ਕੀਤਾ ਕਿ ਤਾਂ ਕਿ ਉਹ ਡਿਪੋਰਟੇਸ਼ਨ ਤੋਂ ਵੀ ਉਹਨਾਂ ਦਾ ਬਚਾਅ ਹੋ ਜਾਵੇਗਾ ਤੇ

0: ਜੇ ਉਹਨਾਂ ਨੂੰ ਕ੍ਰਿਮੀਨਲ ਕਨਵਿਕਸ਼ਨ ਮਾੜੀ ਮੋਟੀ ਵੀ ਹੋ ਜਾਂਦੀ। ਸੋ ਰਾਹਤ ਦੀ ਖਬਰ ਜਿਹੜੀ ਹੈ ਜੀਤਪਾਲ ਸਿੰਘ ਲਈ ਹੈ ਜੀ। ਸਵਾਲ ਮੈਂ ਫਿਰ ਰਿਪੀਟ ਕਰ ਦੇਵਾਂ, ਸਾਡੇ ਕੁਛ ਜਵਾਬ ਆਏ ਹੋਏ ਨੇ, ਉਹ ਮੈਂ ਪੜ੍ਹਦਾ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਇਹ ਸਭ ਤੋਂ ਪਹਿਲਾਂ ਕਿਸ ਨੇ ਕਿਹਾ? ਸਾਡੇ ਕੋਲ ਜਿਹੜੇ ਜਵਾਬ ਆਏ ਨੇ ਜੀ, ਰਾਜਪਾਲ ਸਿੰਘ ਲਿਖਦੇ ਨੇ ਕਿ ਨਿਕੋਲੋਸ ਕੋਪਰਨੀਕਸ ਫੋਨ ਦੇ ਚਾਰਟ ਵਿੱਚ ਨੇ 4169। ਇੱਕ ਹੋਰ ਜਵਾਬ ਰਜੇਸ਼ ਐਮ, ਉਹ ਲਿਖਦੇ ਨੇ ਨਿਕੋਲੋਸ ਕੋਪਰਨੀਕਸ ਫੋਨ ਦੇ ਚਾਰਟ ਵਿੱਚ 1269। ਇਹ ਜੋ ਡਿਟੇਲ ਹੈ ਜੀ, ਤੁਸੀਂ ਲਿਖ ਕੇ ਸਾਨੂੰ ਭੇਜ ਦਿਓ ਜਾਂ ਕਾਲ ਕਰ ਲਓ 403-902-1323 'ਤੇ 4039021323 'ਤੇ, ਅਤੇ ਸਾਨੂੰ ਦੱਸ ਦਿਓ ਕਿ ਇਹ ਸਵਾਲ ਦਾ ਜਵਾਬ ਕੀ ਹੈ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਸਭ ਤੋਂ ਪਹਿਲਾਂ ਗੱਲ ਕਿਸ ਨੇ ਕੀਤੀ। ਰੇਡੀਓ ਸੁਰਸੰਗਮ 'ਤੇ ਅਸੀਂ ਖਬਰਾਂ ਜਾਰੀ ਰੱਖਾਂਗੇ ਅਤੇ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਇੱਕ ਗੱਲਬਾਤ ਸਾਂਝੀ ਕਰਾਂਗੇ। ਭਾਰਤ ਦੇ ਸਾਬਕਾ ਵਿੱਤ ਮੰਤਰੀ ਜਸਵੰਤ ਸਿਨਹਾ ਕੀ ਵਿਚਾਰ ਦੇ ਰਹੇ ਨੇ, ਨਰਿੰਦਰ ਮੋਦੀ ਦੇ ਜੋ ਲੇਟੈਸਟ ਬਿਆਨ ਆਏ ਨੇ ਉਹਨਾਂ ਦੇ ਬਾਰੇ ਕੀ ਕਹਿੰਦੇ ਨੇ। ਖਬਰਾਂ ਕੁਛ ਹੋਰ, ਉੱਤਰੀ ਓਨਟੇਰੀਓ ਦੇ ਵਿੱਚ 27 ਸਾਲਾਂ ਦਾ ਇੱਕ ਭਾਰਤੀ ਮੂਲ ਦਾ ਵਿਅਕਤੀ ਇੱਕ ਬੇਅਰ ਦੁਆਰਾ ਹਮਲੇ ਦੇ ਵਿੱਚ ਮਾਰਿਆ ਗਿਆ, ਪ੍ਰੋਵਿੰਸ ਦੇ ਮਿਨਿਸਟਰੀ ਆਫ ਕਮਿਊਨਿਟੀ ਸੇਫਟੀ ਦੇ ਦੱਸਣ ਮੁਤਾਬਕ। ਸੋ ਇਹ ਬੜੀ ਦੁਖਦਾਈ ਖਬਰ ਹੈ ਇਹ ਜਿਹੜੀ ਆਉਂਦੀ ਹੈ ਜੀ, ਜਦੋਂ ਕੋਈ ਇਸ ਤਰ੍ਹਾਂ ਦੀ, ਬੜਾ ਕੇਅਰਫੁਲ ਰਹਿਣ ਲਈ ਕਿਹਾ ਜਾਂਦਾ ਸਭ ਕੁਛ, ਜਦੋਂ ਅਸੀਂ ਜੰਗਲੀ ਜੀਵਾਂ ਦੇ ਨਾਲ ਖਾਸ ਤੌਰ 'ਤੇ ਜੋ ਖਤਰਨਾਕ ਹੁੰਦੇ ਨੇ ਜਦੋਂ ਉਹਨਾਂ ਦੇ ਸੰਪਰਕ ਵਗੈਰਾ ਦੇ ਵਿੱਚ ਆਉਂਦੇ ਹਾਂ, ਅਤੇ ਸਾਰੀ ਚੀਜ਼ਾਂ ਧਿਆਨ ਰੱਖੀਆਂ ਜਾਂਦੀਆਂ ਨੇ, ਲੇਕਿਨ ਇਸ ਤਰ੍ਹਾਂ ਕਿਤੇ ਨਾ ਕਿਤੇ ਹੋ ਜਾਂਦਾ। ਸੋ ਇਹ ਦੱਸਿਆ ਜਾਂਦਾ ਕਿ 3 ਸਾਲ ਪਹਿਲਾਂ ਉਹ ਆਇਆ ਸੀ ਇੰਡੀਆ ਤੋਂ। ਸੋ ਇਸ ਵੇਲੇ ਜਿਹੜਾ ਹੈ ਜੀ ਕਿ ਇਹ ਜਿਹੜਾ ਇਸ ਤਰ੍ਹਾਂ ਕਿਸੇ ਦਾ ਇਸ ਬੇਅਰ ਦੇ ਹਮਲੇ ਦੇ ਵਿੱਚ ਅੜਕੇ ਆ ਜਾਣਾ, ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਦੁਖਦਾਈ ਘਟਨਾ ਹੈ ਜੀ। ਇਹਦੇ ਬਾਰੇ ਡਿਟੇਲ ਅਸੀਂ ਸਾਂਝੇ ਕਰਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
1: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਇਮੇ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ।
3: ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
4: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
4: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ। ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ, ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
0: ब्रेक तो बाद फिर एक

0: ਸਵਾਗਤ ਹੈ ਜੀ। ਮਾਫੀ ਚਾਹੁੰਦੇ ਹਾਂ ਕਿ ਇੱਕ ਨਾਨ ਰੈਗੂਲਰ ਜੀ ਬ੍ਰੇਕ ਲੈਣੀ ਪਈ ਹੈ। ਖੈਰ, ਪ੍ਰੋਗਰਾਮ ਨੂੰ ਜਾਰੀ ਰੱਖਦੇ ਹਾਂ ਜੀ। ਖਬਰ ਸਾਂਝੀ ਕਰ ਰਹੇ ਸਾਂ ਕਿ ਇੱਕ ਸਰੋਤੇ ਕਾਲ ਕਰ ਰਹੇ ਸੀ ਇਨ ਬਿਟਵੀਨ, ਉਹ ਦੁਬਾਰਾ ਕਾਲ ਕਰਨਾ ਚਾਹੁੰਦੇ ਨੇ, ਆਂਸਰ ਦੇਣਾ ਚਾਹੁੰਦੇ ਨੇ ਤੇ ਕਰ ਲੈਣ ਜੀ ਪਲੀਜ਼। 403-902-1323-403-902-1323। ਔਰ ਇਹਦੇ ਵਿੱਚ ਜਿਹੜੀ ਖਬਰ ਸਾਂਝੀ ਕਰ ਰਹੇ ਸੀ ਕਿ ਸਸਕੈਚੂਨ ਦੇ ਵਿੱਚ ਇੱਕ ਯੂਰੇਨੀਅਮ ਐਕਸਪਲੋਰੇਸ਼ਨ ਸਾਈਟ ਤੇ ਇੱਕ ਇਲਾਕੇ ਦੇ ਵਿੱਚ ਭਾਰਤੀ ਮੂਲ ਦਾ 27 ਸਾਲਾਂ ਦਾ ਵਿਅਕਤੀ ਬਲੈਕ ਬੇਅਰ ਦੁਆਰਾ ਹਮਲੇ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਜੀ। ਅਨਫੋਰਚੁਨੇਟਲੀ ਸਾਡੇ ਕੋਲ ਕੌਲਰ ਨੇ ਸਰ ਸੰਗਮ ਰੇਡੀਓ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਠੀਕ ਠੀਕ ਹੈ ਜੀ, ਮਿਹਰਬਾਨੀ। ਹਾਂਜੀ, ਤੁਸੀਂ ਸੁਣਾਓ ਕਿਵੇਂ ਜੀ?
1: ਠੀਕ ਹੈ ਜੀ, ਠੀਕ ਹੈ, ਹਾਂਜੀ, ਵਧੀਆ ਜੀ। ਨਿਕੋਲਸ ਕੋਪਰਨਿਕ ਸੀ ਉਹਦਾ ਨਾਮ ਜੀ।
0: ਠੀਕ ਹੈ ਜੀ, ਨਾਮ ਦੱਸਿਓ ਜੀ, ਨਾਮ ਦੱਸਿਓ ਆਪਣਾ।
1: ਰੁਪਿੰਦਰ ਢਿੱਲੋਂ।
0: ਰੁਪਿੰਦਰ ਢਿੱਲੋਂ ਜੀ, ਫੋਨ ਦੇ ਚਾਰ ਡਿਜਿਟ ਵੀ ਦੱਸੋ ਜੀ।
1: 4275।
0: ਠੀਕ ਹੈ ਵੀਰ ਜੀ, ਮਿਹਰਬਾਨੀ ਮਿਹਰਬਾਨੀ ਜੀ। ਹਾਂਜੀ, ਅੱਛਾ, ਜਿਹੜੀ ਖਬਰ ਸਾਂਝੀ ਕਰ ਰਿਹਾ ਸੀ ਕਿ ਉਸ ਵਿਅਕਤੀ ਦੇ ਭਰਾ ਨੇ ਦੱਸਿਆ ਕਿ 3 ਸਾਲ ਪਹਿਲਾਂ ਇਹ ਆਇਆ ਸੀ ਤੇ ਪੈਂਟਿਕਟਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿੰਦਾ ਸੀ। ਨਾਮ ਨਹੀਂ ਰਿਲੀਜ਼ ਕੀਤਾ ਗਿਆ ਤੇ ਇੱਕ ਸਸਕਾਟੂਨ ਤੋਂ ਕੋਈ 850 ਕਿਲੋਮੀਟਰ ਇੱਕ ਸਾਈਡ ਵੱਲ ਨੂੰ, ਨੌਰਥ ਈਸਟ ਵੱਲ ਨੂੰ ਇਹ ਯੂਰੇਨੀਅਮ ਐਕਸਪਲੋਰੇਸ਼ਨ ਸਾਈਟ ਆ ਜਿੱਥੇ ਹਮਲਾ ਹੋਇਆ ਤੇ ਜਿਸ ਦੇ ਵਿੱਚ ਕੰਪਨੀ ਨੇ ਕਿਹਾ ਕਿ ਅਸੀਂ ਜਿਹੜਾ ਹੈ ਇਕੁਪਮੈਂਟ ਤੇ ਸਪਲਾਈ ਜਿਹੜੀ ਹੈ ਉਹ ਦਿੰਦੇ ਹਾਂ ਸਾਰਿਆਂ ਨੂੰ, ਪਰ ਅਸੀਂ ਬਹੁਤ ਦੁਖੀ ਮਨ ਨਾਲ ਦੱਸ ਰਹੇ ਕਿ ਸਾਡਾ ਜਿਹੜਾ ਇਸ ਤਰ੍ਹਾਂ ਦਾ ਇੱਕ ਸਾਥੀ ਜਿਹੜਾ ਹੈ ਜੀ ਬੇਅਰ ਹਮਲੇ ਦੇ ਵਿੱਚ ਮਾਰਿਆ ਗਿਆ ਤੇ ਇਹ ਜਿਹੜਾ ਇੰਸੀਡੈਂਟ ਹੈ ਪ੍ਰੋਵਿੰਸ ਦੀ ਰਿਕਾਰਡਡ ਹਿਸਟਰੀ ਦੇ ਵਿੱਚ ਚੌਥਾ ਕਿਸ ਤਰ੍ਹਾਂ ਦਾ ਕੇਸ ਹੈ। ਇਸ ਤੋਂ ਪਹਿਲਾਂ ਵੀ ਕੇਸ ਹੋ ਚੁੱਕੇ ਨੇ। ਤੇ ਅੱਗੇ ਚੱਲਦੇ ਹਾਂ ਜੀ ਖਬਰਾਂ ਵੱਲ ਨੂੰ। ਇੱਕ ਸਾਨੂੰ ਮੈਸੇਜ ਆਇਆ ਹੋਇਆ ਸਾਡੇ ਸਰੋਤਿਆਂ ਦਾ, ਵੀਰ ਜੀ ਲਿਖਦੇ ਨੇ, ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਕਾਲ ਵੀ ਤੁਹਾਡੀ ਆ ਗਈ ਸੀ ਰੁਪਿੰਦਰ ਢਿੱਲੋਂ ਹੋਣਾ ਦੀ। ਇੱਕ ਸਾਡੇ ਇੱਕ ਹੋਰ ਸਰੋਤੇ ਨੇ, ਉਹ ਕਹਿੰਦੇ ਨੇ ਮਾਈ ਟੀਚਰ ਟੈਲ ਮੀ ਫਸਟ ਬਟ ਸਾਇੰਟੀਫਿਕਲੀ ਇਟਸ ਮੈਂਸ਼ਨਡ ਬਾਈ ਨਿਕੋਲਸ। 4546 ਉਹਨਾਂ ਦਾ 4 ਡਿਜਿਟ ਨੇ ਜੀ। ਸੋ ਮੈਨੂੰ ਨਹੀਂ ਪਤਾ ਕਿ ਸਾਡੇ ਕਿਸੇ ਵੀਰ ਵੱਲੋਂ ਆ ਕਿ ਸਾਡੇ ਭੈਣ ਵੱਲੋਂ ਆ ਕਿਸੇ ਵੱਲੋਂ ਆ ਆਂਸਰ। ਸੋ ਸ਼ੁਕਰੀਆ ਜੀ ਰੁਪਿੰਦਰ ਜੀ, ਇੱਕ ਵਾਰ ਫਿਰ ਬਹੁਤ ਧੰਨਵਾਦ ਜੀ। ਖਬਰਾਂ ਵੱਲ ਸਿਲਸਿਲਾ ਜਾਰੀ ਰੱਖਦੇ ਹਾਂ ਜੀ। 5:30 ਹੋ ਗਏ ਨੇ, ਸਾਡੇ ਕੋਲ ਖਬਰਾਂ ਅੱਜ ਕਈ ਪਈਆਂ ਨੇ। ਦੁਨੀਆ ਭਰ ਦੇ ਵਿੱਚ ਕਿਸਾਨੀ ਜਿਹੜੀ ਹੈ ਜੀ, ਕਿਸਾਨ ਜੂਝ ਰਹੇ ਨੇ। ਇੰਡੀਆ ਦੇ ਵਿੱਚ ਵੀ ਅਗਰ ਤੁਸੀਂ ਕਿਹੜੇ ਜਿਹੜੇ ਸੱਜਣ ਮਿੱਤਰ ਨੇ ਜਿਨ੍ਹਾਂ ਨੇ ਝੋਨਾ ਜੀਰੀ ਲਾਉਣਾ ਹੈ ਜੀ, ਉਹਨਾਂ ਨੂੰ ਪੁੱਛੋ ਕਿ ਫਰਟੀਲਾਈਜ਼ਰ ਦੀ ਕੀ ਸਥਿਤੀ ਬਣ ਰਹੀ ਹੈ ਜਿਹੜੇ ਇਹਨਾਂ ਦਿਨਾਂ ਵਿੱਚ ਫਸਲਾਂ ਪਾਲ ਰਹੇ ਨੇ। ਹਾਂ, ਪਿਛਲੇ ਦਿਨਾਂ ਦੇ ਵਿੱਚ ਤੇਜ਼ ਹਵਾਵਾਂ ਅਤੇ ਗੜੇਮਾਰੀ ਨੇ ਵੀ ਬਹੁਤ ਨੁਕਸਾਨ ਕੀਤਾ ਕਈ ਜਗ੍ਹਾ 'ਤੇ, ਅਤੇ ਤੁਸੀਂ ਉਹਨਾਂ ਨੂੰ ਅਗਰ ਪੁੱਛੋ ਇਹਨਾਂ ਦਿਨਾਂ ਦਾ ਵੀ ਸਭ ਤੋਂ ਵੱਡੀ ਦਿੱਕਤ ਅਤੇ ਫਰਟੀਲਾਈਜ਼ਰ ਹੈ, ਅਤੇ ਫਰਟੀਲਾਈਜ਼ਰ ਬੇਹੱਦ ਮਹਿੰਗਾ ਅਤੇ ਉਸਦੀ ਸਕੇਅਰਸਿਟੀ ਬਹੁਤ ਘੱਟ ਮਿਲ ਰਿਹਾ। ਕਾਰਨ ਇਹ ਕਿ ਇੰਡੀਆ ਦੇ ਵਿੱਚ ਬਾਹਰੋਂ ਆਉਂਦਾ, ਅਤੇ ਸਾਡੇ ਜਨਾਬ ਹੁਣੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਨੇ ਕਿ ਫਰਟੀਲਾਈਜ਼ਰ ਘੱਟ ਪਾਓ ਅਤੇ ਔਰਗੈਨਿਕ ਉਗਾਇਆ ਕਰੋ। ਜਨਾਬ ਜੀ, ਔਰਗੈਨਿਕ ਨਾਲ ਤੇ ਤੀਸਰਾ ਹਿੱਸਾ ਯੀਲਡ ਰਹਿ ਜਾਂਦੀ ਹੈ, ਅਤੇ ਔਰਗੈਨਿਕ ਕਿਤੇ ਪਹਿਲੇ ਸਾਲ ਹੀ ਪੈਦਾ ਹੋ ਜਾਂਦਾ, ਕਈ ਕਈ ਸਾਲ ਲੱਗਦੇ ਨੇ ਔਰਗੈਨਿਕ ਦੇ ਲੈਵਲ 'ਤੇ ਜਾਣ ਨੂੰ, ਅਤੇ ਤੁਸੀਂ ਜ਼ਿਮੀਦਾਰਾਂ ਨੂੰ ਕੀ ਔਰਗੈਨਿਕ ਦੇ ਹਿਸਾਬ ਨਾਲ ਮੁੱਲ ਦਿਓਗੇ ਚੀਜ਼ਾਂ ਦਾ? ਖੈਰ, ਬਹੁਤ ਵੱਡੀਆਂ ਗੱਲਾਂ ਨੇ, ਲੇਕਿਨ 2027 ਦਾ ਸਾਲ ਕਿਹੋ ਜਿਹਾ ਹੋਵੇਗਾ ਕਰੋਪ ਈਅਰ, ਇਹਦੇ ਲਈ ਰੌਲੇ ਰੱਪੇ ਪੈਣੇ ਸ਼ੁਰੂ ਹੋ ਗਏ ਨੇ। ਮਿਡਲ ਈਸਟ ਦੇ ਵਿੱਚ ਲੜਾਈ ਦੇ ਨਾਲ ਕਮੋਡਿਟੀ ਪ੍ਰਾਈਸਿਸ ਜਿਹੜੀਆਂ ਨੇ ਅਸਮਾਨ ਛੋਣ ਲੱਗੀਆਂ ਨੇ, ਅਤੇ ਫਰਟੀਲਾਈਜ਼ਰ ਜਿਹਨੂੰ ਕਈ ਪੰਜਾਬ ਦੇ ਇਲਾਕਿਆਂ ਦੇ ਵਿੱਚ ਖਾਦ ਕਹਿ ਦਿੰਦੇ ਨੇ, ਕਈ ਰੇਹ ਕਹਿ ਦਿੰਦੇ ਨੇ, ਕੋਈ ਹੋਵੇ ਜੀ, ਤੁਸੀਂ ਵਿੱਚ ਕੁਛ ਮੇਜਰ ਨਿਊਟ੍ਰੈਂਟ ਹੁੰਦੇ ਨੇ, ਕੋਈ ਮਾਈਕਰੋ ਨਿਊਟ੍ਰੈਂਟ ਹੁੰਦੇ ਨੇ, ਜਿਹਨਾਂ ਵਿੱਚ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼, ਸਲਫਰ ਵਗੈਰਾ ਇਹ ਮੇਜਰ ਹੁੰਦੇ ਨੇ, ਜ਼ਿੰਕ, ਆਇਰਨ, ਦੂਜੇ ਤੀਜੇ ਹੋਰ ਜਿਹੜੇ ਨੇ, ਮੈਗਨੀਜ਼, ਮੈਗਨੀਸ਼ੀਅਮ ਵਗੈਰਾ, ਥੋੜ੍ਹੇ ਛੋਟੇ ਤੱਤ ਆ ਜਾਂਦੇ ਨੇ। ਸੋ ਸਟਰਗਲ ਕਰ ਰਿਹਾ ਕਿਸਾਨ ਪਹਿਲਾਂ ਤੋਂ। ਪਿਛਲੇ ਸਾਲ ਜੇ ਅਸੀਂ ਆਪਣੇ ਪੰਜਾਬ ਦੀ ਅਸੀਂ ਗੱਲ ਕਰ ਲਈਏ, ਚੜ੍ਹਦਾ ਲੈਂਦੇ ਪੰਜਾਬ ਦੀ, ਪਿਛਲੇ ਸਾਲ ਦੇ ਜੁਲਾਈ ਅਗਸਤ ਦੇ ਹੜ੍ਹਾਂ ਨੇ ਬਹੁਤ ਬੁਰੀ

ਤਰ੍ਹਾਂ ਨੁਕਸਾਨ ਕੀਤਾ ਜਿਹੜਾ, ਉਸ ਤੋਂ ਬਾਅਦ ਜ਼ਿਮੀਦਾਰ ਉੱਠ ਨਹੀਂ ਸਕੇ। ਉਸ ਤੋਂ ਬਾਅਦ ਉਸ ਉਹਨਾਂ ਹੜ੍ਹਾਂ ਦੇ ਕਾਰਨ ਝੋਨੇ ਦੀ ਯੀਲਡ ਬਹੁਤ ਘਟੀ ਹੈ, ਉਸ ਤੋਂ ਨਾਲ ਬਰਸਾਤੀ ਜਿਹੜੀ ਮੱਕੀਆਂ ਸੀ ਉਹਨਾਂ ਦੀ ਯੀਲਡ ਘਟੀ ਹੈ, ਫਿਰ ਨਾਲ ਦੀ ਨਾਲ ਸ਼ੂਗਰ ਕੇਨ ਦੀ, ਆਲੂ ਦਾ ਬਹੁਤ ਮੰਦਰੇ ਹਾਲ ਨੇ ਜੀ, ਜਿਨ੍ਹਾਂ ਦੇ ਆਲੂ ਉਤਪਾਦਕ ਨੇ ਪੰਜਾਬ ਦੇ ਵਿੱਚ, ਉਹਨਾਂ ਨੇ ਮੀਮਸ ਬਣਾਏ ਹੋਏ ਨੇ ਖੁਦ ਕਿ ਅਸੀਂ ਕਿਵੇਂ ਖੇਤਾਂ ਦੇ ਵਿੱਚ ਵੈਸੇ ਹੀ ਸੁੱਟ ਦਿੱਤੇ ਨੇ, ਉਹਨਾਂ ਨੂੰ ਕੋਲਡ ਸਟੋਰਾਂ ਦੇ ਵਿੱਚ ਰੱਖਣ ਦਾ ਖਰਚਾ ਵੀ ਨਹੀਂ ਸਾਡਾ ਪੂਰਾ ਹੋ ਰਿਹਾ। 100 ਰੁਪਏ ਨੂੰ ਇੱਕ ਬੈਗ ਜਿਹੜਾ 50 ਕਿਲੋ ਦਾ ਵਿਕ ਰਿਹਾ ਜ਼ਿਮੀਦਾਰ ਦਾ, ਅਤੇ ਉਸ ਦੇ ਵਿੱਚ 35 ਰੁਪਏ ਦੀ ਖਾਲੀ ਬੋਰੀ ਸਿਰਫ ਲੱਗੀ ਹੁੰਦੀ ਹੈ, ਬਾਕੀ ਲੇਬਰਾਂ ਦੇਖੋ ਤੁਸੀਂ। ਅਤੇ ਉਹਦੇ ਨਾਲ ਕਣਕ ਦਾ ਝਾੜ ਵੀ ਹਰ ਜਗ੍ਹਾ ਨਹੀਂ ਵਧੀਆ ਰਿਹਾ, ਜ਼ਿਆਦਾ ਜਗ੍ਹਾ ਦੇ ਵਿੱਚ ਮਾੜਾ, ਕੁਛ ਜਗ੍ਹਾ 'ਤੇ ਚੰਗਾ ਵੀ ਰਿਹਾ, ਮੀਡੀਅਮ ਰਿਹਾ ਜੀ। ਇਹ ਪੰਜਾਬ ਦੀ ਗੱਲ, ਅਤੇ ਜੇ ਅਸੀਂ ਹੁਣ ਇੱਥੇ ਦੀ ਗੱਲ ਕਰ ਰਹੀਏ, ਅਲਬਰਟਾ ਦੇ ਵਿੱਚ ਕਣਕ ਦੀ, ਤੁਸੀਂ ਰੂਰਲ ਵੱਲ ਨੂੰ ਨਿਕਲੋ ਅਤੇ ਕਣਕ ਦੀ ਜਾਂ ਕੈਨੋਲਾ ਦੀ ਹੋਰਨਾਂ ਚੀਜ਼ਾਂ ਦੀ ਬਿਜਾਈ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ, ਲੇਕਿਨ ਸਪਰਿੰਗ ਦੀ ਇਸ ਸੀਡਿੰਗ ਦੇ ਵਿੱਚ ਫਰਟੀਲਾਈਜ਼ਰ ਨੇ ਪੜ੍ਹਨੇ ਪਾਇਆ ਹੋਇਆ ਜੀ ਜ਼ਿਮੀਦਾਰਾਂ ਨੂੰ। ਸੋ ਕਿਸਾਨ ਇਹ ਕਹਿੰਦੇ ਨੇ ਕਿ ਇਸ ਸਾਲ ਸਾਨੂੰ ਜਿਹੜਾ ਫਰਟੀਲਾਈਜ਼ਰ ਹੈ ਬਹੁਤ ਮਹਿੰਗਾ ਪੈ ਰਿਹਾ, ਅਤੇ ਇਕੱਲਾ ਇਹੋ ਨਹੀਂ ਹੈ, ਸਾਨੂੰ ਕਣਕ, ਕੌਰਨ, ਕਨੋਲਾ, ਆਲੂ ਜੋ ਬਹੁਤ ਹੁੰਦਾ ਅਲਬਰਟਾ ਦੇ ਵਿੱਚ, ਸਭ ਕੁਛ ਪੈਦਾ ਕਰਨ ਲਈ ਜੋ ਫਰਟੀਲਾਈਜ਼ਰ ਚਾਹੀਦਾ ਉਹ ਸਮੇਂ ਸਿਰ ਨਹੀਂ ਮਿਲ ਰਿਹਾ, ਅਤੇ ਥੋੜ੍ਹਾ ਮਿਲ ਰਿਹਾ ਅਤੇ ਮਹਿੰਗਾ ਮਿਲ ਰਿਹਾ। ਇਕੱਲੀ ਇਹੋ ਨਹੀਂ ਫਰਟੀਲਾਈਜ਼ਰ ਦੀ ਗੱਲ ਨਹੀਂ, ਡੀਜ਼ਲ ਬਹੁਤ ਮਹਿੰਗਾ ਹੋ ਗਿਆ, ਅਤੇ ਇਹਦੇ ਨਾਲ ਜ਼ਿਮੀਦਾਰ ਮੁਸ਼ਕਲਾਂ ਦੇ ਵਿੱਚ ਘਿਰੇ ਹੋਏ ਨੇ। ਅਤੇ ਜੇ ਕੋਈ ਹੋਰ ਜੋ ਸਮੱਸਿਆ ਪੈਦਾ ਇਹਦੇ ਨਾਲ ਕੋਈ ਹੋਰ ਜੁੜ ਜਾਂਦੀ ਹੈ, ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜ਼ਿਮੀਦਾਰਾਂ ਦੇ ਕੀ ਹਾਲਾਤ ਹੋਣਗੇ। ਅਸੀਂ ਅਰਦਾਸ ਕਰਦੇ ਹਾਂ ਕਿ ਅਜਿਹਾ ਨਾ ਹੋਵੇ। ਸਾਡੇ ਲਿਸਨਰ ਜਿਨ੍ਹਾਂ ਨੇ ਲਿਖਿਆ ਸੀ ਕਿ ਸਾਡੇ ਟੀਚਰ ਨੇ ਦੱਸਿਆ ਸੀ ਕੁਛ ਹੋਰ, ਉਹਨਾਂ ਨੇ ਆਪਣਾ ਨਾਮ ਵੀਰ ਹੋਣਾ ਨੇ 4545 4546 ਜਿਨ੍ਹਾਂ ਦੇ ਫੋਨ 'ਤੇ ਚਾਰਟ ਜਿਹਨੇ ਹਰਮੀਤ ਸਿੰਘ ਲਿਖਿਆ, ਬਹੁਤ ਸ਼ੁਕਰੀਆ ਵੀਰ ਹਰਮੀਤ ਸਿੰਘ ਜੀ, ਤੁਹਾਡਾ ਮੈਸੇਜ ਕਰ ਲਏ। ਅਸੀਂ ਮੇਰੇ ਖਿਆਲ ਜਲਦੀ ਹੁਣ ਸਵਾਲਾਂ ਦਾ ਜਵਾਬ ਹੀ ਦੇ ਦਿੰਦੇ ਦੋ ਖਬਰਾਂ ਸਾਂਝੀਆਂ ਕਰ ਲਈਆਂ ਜੀ। ਨਾਰਥ ਈਸਟ ਕੈਲਗਰੀ ਦੇ ਇੱਕ ਕੋਅਪ ਦੇ ਬਾਹਰ ਸ਼ੂਟਿੰਗ ਹੋਈ, ਜਿਸ ਵਿੱਚ ਇੱਕ ਵਿਅਕਤੀ ਦੀ ਹੋਈ ਸੀ ਮੌਤ, ਅਤੇ ਦੂਸਰਾ ਹੁਣ ਸਟੇਬਲ ਕੰਡੀਸ਼ਨ ਦੇ ਵਿੱਚ ਹੈ। ਇਸ ਵਿੱਚ ਨੌਰਥ ਹਿੱਲ ਕੋਅਪ ਦੇ ਬਾਹਰ ਹੋਏ ਸੀ। ਪੁਲਿਸ ਨੇ ਕਿਹਾ ਕਿ ਇਹ ਜਿਹੜੀ ਡੇ ਲਾਈਟ ਸ਼ੂਟਿੰਗ ਜਿਹੜੀ ਹੈ ਔਰਗੇਨਾਈਜ਼ਡ ਕ੍ਰਾਈਮ ਦੇ ਨਾਲ ਜੁੜੀ ਹੋਈ ਹੈ, ਅਤੇ ਜੋ ਵਿਅਕਤੀ ਜ਼ਖਮੀ ਹੈ ਬਿਲਕੁਲ ਬੇਕਸੂਰ ਨਿਰਦੋਸ਼ ਹੈ, ਉਸਦਾ ਕੋਈ ਕਸੂਰ ਨਹੀਂ ਹੈ। ਜੋ ਵਿਅਕਤੀ ਮਾਰਿਆ ਗਿਆ ਉਸਨੂੰ ਅਸੀਂ ਜਾਣਦੇ ਹਾਂ, ਪਛਾਣਦੇ ਹਾਂ, ਅਤੇ ਪੁਲਿਸ ਜਿਹੜੀ ਹੈ ਚੰਗੀ ਤਰ੍ਹਾਂ ਜਾਣਦੀ ਹੈ, ਅਤੇ ਟਾਰਗੇਟ ਉਹ ਹਿੱਟ ਕੀਤਾ ਗਿਆ ਸੀ, ਉਹ ਟਾਰਗੇਟ ਸੀ। ਅਤੇ ਇਸ ਤਰ੍ਹਾਂ ਦੀ ਸ਼ੂਟਿੰਗ ਦੇ ਵਿੱਚ ਆਮ ਜਨਤਾ ਜਿਹੜੀ ਆਮ ਪਬਲਿਕ ਹੈ ਕਿੰਨੀ ਪਰੇਸ਼ਾਨ ਹੋ ਸਕਦੀ ਹੈ, ਤੁਸੀਂ ਸੋਚ ਸਕਦੇ ਹੋ। ਜਲੰਧਰ ਤੋਂ ਇੱਕ ਖਬਰ ਹੈ, ਉਹ ਸਾਂਝੀ ਕਰ ਲੈਂਦੇ ਹਾਂ ਅਤੇ ਫਿਰ ਸਵਾਲ ਦਾ ਜਵਾਬ। ਜਲੰਧਰ ਦੇ ਵਿੱਚ 61 ਸਾਲਾਂ ਦੀ ਨਰਿੰਦਰ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜਿਆਂ ਦੇ ਵਿੱਚ, ਪੰਜਾਬ ਸਕੂਲ ਐਜੂਕੇਸ਼ਨ ਬੋਰਡ 10ਵੀਂ ਦੇ ਮੈਟ੍ਰਿਕ ਦੇ ਨਤੀਜਿਆਂ ਵਿੱਚ 70% ਉਹਨਾਂ ਨੇ ਨੰਬਰ ਹਾਸਲ ਕੀਤੇ, 77%। 61 ਸਾਲਾਂ ਦੀ ਨਰਿੰਦਰ ਕੌਰ ਦੋ ਪੋਤਿਆਂ ਦੀ ਦਾਦੀ ਹੈ। 1981 ਦੇ ਵਿੱਚ ਉਹ ਕਹਿੰਦੀ ਹੈ ਕਿ ਮੇਰਾ ਸੁਪਨਾ ਸੀ ਕਿ ਮੈਂ ਪੜ੍ਹਨਾ ਚਾਹੁੰਦੀ ਸੀ, ਪਰ ਮੈਂ ਘਰ ਦੀਆਂ ਦਿੱਕਤਾਂ ਇੰਨੀ ਸੀ, ਪੜ੍ਹਾਈ ਛੱਡਣੀ ਪਈ, ਅਤੇ 1988 ਵਿੱਚ ਮੇਰਾ ਵਿਆਹ ਹੋ ਗਿਆ। ਇੰਨੇ ਸਾਲਾਂ ਦੇ ਵਿੱਚ ਉਹਨੇ ਕਿਹਾ ਕਿ ਮੇਰਾ ਸੁਪਨਾ ਸੀ ਅਤੇ ਕਿ ਮੈਂ 10ਵੀਂ ਕਰਨੀ ਹੈ, ਅਤੇ ਬੱਚਿਆਂ ਨੇ ਮੇਰੀ ਹੈਲਪ ਕੀਤੀ ਹੈ ਅਤੇ ਮੈਂ 10ਵੀਂ ਕਰ ਲਈ ਹੈ। ਸੋ ਮੈਂ ਇੱਕ ਉਮੀਦ ਕਰਦਾ ਹੈ, ਥੋੜ੍ਹੀ ਜਿਹੀ, ਮੈਂ ਇਹ ਨਹੀਂ ਕਹਿ ਰਿਹਾ ਅਸੀਂ ਵੀ ਉਸੇ ਸਿਸਟਮ 'ਚੋਂ ਆਏ ਹਾਂ, ਬੋਰਡ ਦੇ ਪੇਪਰ ਕਹਿੰਦੇ ਨੇ ਜੀ ਬੋਰਡ 'ਤੇ ਵੀ ਹੁੰਦੇ ਨੇ, ਅਤੇ ਇਸ ਤਰ੍ਹਾਂ ਤਾਂ ਨਾ ਕੀਤਾ ਹੋਵੇ, ਬਹੁਤ ਵੈਸੇ ਤ੍ਰਾਸਦੀ ਰਹੀ ਹੈ ਸਾਡੀ ਕਿ ਕਿਵੇਂ ਨਕਲ ਜਿਹਨੂੰ ਕਹਿ ਦਿੰਦੇ, ਜਿਹਨੂੰ ਪਾਕਿਸਤਾਨ ਵਾਲੇ ਸਾਡੇ ਵੀਰ ਬੂਟੀ ਕਹਿ ਦਿੰਦੇ ਨੇ, ਕਿ ਕਿਵੇਂ ਉਸ ਚੀਜ਼ ਦਾ ਅਸਰ ਸਾਡੇ 'ਤੇ ਰਿਹਾ ਕਿ ਉਹਨੇ ਸਾਡਾ ਕਿਵੇਂ ਜੜ੍ਹਾਂ ਖੋਖਲੀਆਂ ਕੀਤੀਆਂ ਸਾਡੇ ਪੜ੍ਹਾਈ ਦੇ ਸਿਸਟਮ ਦੀਆਂ। ਅੱਜ ਵੀ ਉਹ ਬਹੁਤ ਵੱਡੀ ਸਮੱਸਿਆ ਹੈ, ਅਗਰ ਤੁਸੀਂ ਪਤਾ ਕਰੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਹੋਵੇਗਾ। ਸਵਾਲ ਦਾ ਜਵਾਬ ਜੀ, ਸਵਾਲ ਦਾ ਜਵਾਬ ਨਿਕੋਲੋਸ ਕੋਪਰਨੀਕਸ। ਨਿਕੋਲੋਸ ਕੋਪਰਨੀਕਸ ਨੇ ਪਹਿਲਾਂ ਸਭ ਤੋਂ ਇਹ ਗੱਲ ਕੀਤੀ ਸੀ, ਅਤੇ ਵੱਡੀ ਗੱਲ ਇਹ ਹੈ ਕਿ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਦੇ ਵਿੱਚ ਹੋਇਆ, ਅਤੇ ਨਿਕੋਲੋਸ ਕੋਪਰਨੀਕਸ ਐਸਟ੍ਰੋਨੋਮਰ ਸੀ ਜੋ ਪੋਲਿਸ਼ ਮੂਲ ਦਾ ਸੀ, ਇਸ ਦਾ ਜਨਮ 1473 ਦੇ ਵਿੱਚ ਹੋਇਆ, ਉਹਨਾਂ ਗੁਰੂ ਨਾਨਕ ਦੇਵ ਜੀ ਤੋਂ 4

0: ਸਾਲ ਬਾਅਦ। ਔਰ ਕਹਿੰਦੇ ਉਸਨੇ ਬਹੁਤ ਸਾਰੀਆਂ ਚੀਜ਼ਾਂ 'ਤੇ ਉਸਨੇ ਕਾਫੀ ਪਹਿਲਾਂ ਖੋਜ ਕਰ ਲਈ ਸੀ, ਅਤੇ ਇਹ ਵੀ ਕਿ ਉਸਨੇ ਜਿਹੜਾ ਪਹਿਲਾ ਮਾਡਲ ਸੀ ਸਾਰੀਆਂ ਚੀਜ਼ਾਂ ਦਾ ਕਿ ਕਿਹੜੀ ਚੀਜ਼ ਕਿਵੇਂ ਆ, ਸਾਰਾ ਜੋ ਸਿਸਟਮ ਹੈ ਕਿ ਇਹ ਕਿਵੇਂ ਪਾਵਰਸ ਕੰਮ ਕਰ ਰਹੀਆਂ ਨੇ ਸਾਰੀਆਂ, ਅਰਥ ਦੀ ਆਬਜ਼ਰਵੇਸ਼ਨ ਦਾ ਪ੍ਰੋਗਰਾਮ ਜਾਂ ਹੋਰ ਜੋ ਵੀ ਹੈਗੇ ਨੇ, ਉਹਨਾਂ ਦੇ ਬਾਰੇ ਜਿਹੜੀ ਖੋਜ ਸੀਗੀ ਪਹਿਲਾਂ ਜਾਂ ਜੋ ਮਾਹਿਰ ਕਹਿ ਰਹੇ ਸੀ, ਉਸ ਤੋਂ ਹਟ ਕੇ ਉਸਨੇ ਹੈਲੀਓਸੈਂਟ੍ਰਿਕ ਮਾਡਲ ਜਿਹੜਾ ਹੈ ਜਿਹਦੇ ਵਿੱਚ ਇਹ ਪ੍ਰਪੋਜ਼ ਕੀਤਾ ਗਿਆ ਕਿ ਅਰਥ ਜਿਹੜੀ ਪਲੈਨਟ ਹੈ ਅਤੇ ਸੂਰਜ ਦੇ ਦੁਆਲੇ ਸਾਲ ਦਾ ਇੱਕ ਚੱਕਰ ਕੱਟਦੀ ਹੈ ਅਤੇ ਆਪਣੇ ਦੁਆਲੇ ਡੇਲੀ ਇੱਕ ਐਕਸਿਸ ਦੇ ਦੁਆਲੇ, ਆਪਣੇ ਐਕਸਿਸ ਦੁਆਲੇ ਘੁੰਮਦੀ ਹੈ। ਸੋ ਉਹਨਾਂ ਦੇ ਕੋਪਰਨੀਕਸ ਦੇ ਇਸ ਖੋਜ ਦੇ ਨਾਲ, ਇਸ ਬਿਆਨ ਦੇ ਨਾਲ, ਉਹਨਾਂ ਦੇ ਬਾਅਦ ਦੇ ਜਿਹੜੇ ਸਾਇੰਟਿਸਟ ਹੋਏ ਨੇ, ਇਹ ਐਸਟ੍ਰੋਨੋਮਰ ਸੀ ਫਿਰ ਸਾਇੰਟਿਸਟ ਹੋਏ ਨੇ, ਗੈਲੀਲੀਓ ਵਗੈਰਾ ਅਤੇ ਹੋਰ ਜਿਹੜੇ ਸੀਗੇ ਜੀ ਉਹਨਾਂ ਤੋਂ ਬਾਅਦ ਪੈਦਾ ਹੋਣ ਵਾਲੇ, ਜਿਹਨਾਂ ਨੂੰ ਬੜੀਆਂ ਮੁਸ਼ਕਲਾਂ ਝੱਲਣੀਆਂ ਪਈਆਂ ਗੱਲ ਆਪਣੀ ਸਾਬਤ ਕਰਨ ਲਈ, ਉਹਨਾਂ ਨੂੰ ਫਿਰ ਕਹਿੰਦੇ ਰਸਤਾ ਉਹਨਾਂ ਦਾ ਖੁੱਲ੍ਹਿਆ। ਇਹ ਵੀ ਦੱਸਿਆ ਗਿਆ ਕਿ ਕੋਪਰਨੀਕਸ ਨੇ ਕੁਛ ਖੋਜਾਂ ਦੀ ਗੱਲਬਾਤ ਜਿਹੜੀ ਹੈ ਆਪਣੇ ਜੀਵਨ ਦੇ ਆਖਰੀ ਕਾਲ ਤੱਕ ਬਚਾ ਕੇ ਰੱਖੀ ਤਾਂ ਕਿ ਕੋਈ ਕੰਟਰੋਵਰਸੀ ਪੈਦਾ ਨਾ ਹੋਵੇ, ਅਤੇ ਉਹ ਗੱਲਾਂ ਕਰਕੇ ਦੁਨੀਆਂ ਤੋਂ ਰੁਖਸਤ ਹੋ ਗਿਆ। 1543 ਦੇ ਵਿੱਚ ਉਹਨਾਂ ਦਾ ਦੇਹਾਂਤ ਹੁੰਦਾ ਜੀ। ਸੋ ਅੱਜ ਦੇ ਸਵਾਲਾਂ ਦੇ ਵਿੱਚ ਜਿਹਨਾਂ ਨੇ ਸਾਡੇ ਵਿਨਰ ਨੇ ਜੀ ਉਹਨਾਂ ਦਾ ਨਾਮ ਅਸੀਂ ਐਲਾਨ ਦਿੰਦੇ ਹਾਂ ਜੀ। ਸੋ ਸਭ ਤੋਂ ਪਹਿਲਾਂ 9282 ਹੋਣਾ ਦਾ ਜੀ, ਅਤੇ ਇਹਨਾਂ ਨੂੰ ਬੇਨਤੀ ਹੈ ਕਿ ਇਹ ਮਦਰ ਇੰਡੀਆ ਦਾ ਗਿਫਟ ਕਾਰਡ ਸਾਡੇ ਕੋਲੋਂ ਹਾਸਲ ਕਰ ਲੈਣਗੇ, ਜਲਦੀ ਕਰ ਲਓ, 10 ਜੂਨ ਤੱਕ ਵੈਲਿਡ ਹੈ ਇਹ। ਅਤੇ ਇਸ ਤੋਂ ਇਲਾਵਾ ਜੀ ਸਾਡੇ ਜੋ ਹੋਰ ਸਵਾਲ ਹੈ ਜੀ ਉਹਨਾਂ ਦੇ ਵਿੱਚ ਜਵਾਬ ਹਰਚਰਨ ਬਾਸੀ ਹੋਣਾ ਨੇ ਵੀ ਸਹੀ ਜਵਾਬ ਦਿੱਤਾ, ਅਤੇ ਜੋ ਹੋਰ ਸੀ ਸਾਡੇ ਸਵਾਲ ਦੇ ਜਵਾਬ ਜਿਹੜਾ ਸੀ ਉਹ ਕੁਛ ਸਰੋਤਿਆਂ ਵੱਲੋਂ ਬਹੁਤੇ ਸਹੀ ਨਹੀਂ ਆ ਸਕੇ, ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਹੀ ਜਵਾਬ ਜਿਹੜਾ ਲਿਆ ਜਾਵੇ। ਅਤੇ ਰੁਪਿੰਦਰ ਉਹਨਾਂ ਵੱਲੋਂ ਵੀ ਸਹੀ ਜਵਾਬ ਜਿਹੜਾ ਦਿੱਤਾ ਗਿਆ ਸੀ ਉਹਨਾਂ ਵੱਲੋਂ, ਉਹਨਾਂ ਨੂੰ ਵੀ ਇਹ ਜਿਹੜਾ ਗਿਫਟ ਕਾਰਡ ਦਿੱਤਾ ਜਾਂਦਾ ਜੀ। ਸੋ ਨਵ ਬਾਸੀ, ਹਰਚਰਨ ਬਾਸੀ ਅਤੇ ਰੁਪਿੰਦਰ ਢਿੱਲੋ ਹੋਰੀ ਅੱਜ ਦੇ ਵਿਨਰ ਨੇ ਜੀ। ਅਤੇ ਗੱਲਬਾਤ ਅਸੀਂ ਸਾਂਝੀ ਕਰਦੇ ਹਾਂ ਜੀ ਭਾਰਤ ਦੇ ਸਾਬਕਾ ਵਿੱਤ ਮੰਤਰੀ ਜਸ਼ਵੰਤ ਸਿਨਹਾ ਹੋਣਾ ਨਾਲ, ਕਿ ਜੋ ਮੋਦੀ ਸਾਹਿਬ ਨੇ ਕਹਿ ਦਿੱਤਾ ਕਿ ਜੀ ਇਹਦੀ ਬੱਚਤ ਕਰੋ, ਆਹ ਕਰੋ, ਆਹ ਕਰੋ, ਇਸ ਦੇ ਬਾਰੇ ਬੀਜੇਪੀ ਦੇ ਹੀ ਇਹ ਸਾਬਕਾ ਆਗੂ ਕੀ ਤਬਸਰਾ ਕਰਦੇ ਨੇ, ਆਓ ਸੁਣਦੇ ਹਾਂ।
1: ਕਿਆ ਦੇਸ਼ ਬਹੁਤ ਬੜੇ ਸੰਕਟ ਮੇਂ ਫਸਨੇ ਵਾਲਾ ਹੈ, ਜਿਸ ਤਰ੍ਹਾਂ ਕੀ ਬਾਤੇਂ ਹੋ ਰਹੀ ਹੈ ਔਰ ਜਿਸ ਤਰ੍ਹਾਂ ਕੀ ਬਾਤੇਂ ਮੈਨੇ ਭੂਮਿਕਾ ਮੇਂ ਕਹੀ ਔਰ ਅਚਾਨਕ ਪ੍ਰਧਾਨ ਮੰਤਰੀ ਮੋਦੀ ਔਰ ਉਨਕੀ ਸਰਕਾਰ ਜੋ ਪ੍ਰੋਐਕਟਿਵ ਹੋਣੇ ਔਰ ਜਨਤਾ ਸੀ ਤਿਆਗ ਕੀ ਉਮੀਦ ਮੇਂ ਤਰ੍ਹਾਂ ਤਰ੍ਹਾਂ ਕੀ ਨਸੀਹਤੇਂ ਜੋ ਆ ਰਹੇ।
2: ਬਹੁਤ ਧੰਨਵਾਦ ਅੰਜਮ ਜੀ, ਆਪਨੇ ਮੁਝੇ ਆਪਣੇ ਕਾਰਜਕ੍ਰਮ ਮੇਂ ਸ਼ਾਮਿਲ ਕੀਆ। ਜਹਾਂ ਤੱਕ ਵਿਸ਼ੇ ਕਾ ਸਵਾਲ ਹੈ, ਮੈਂ ਇਸ ਬਾਤ ਸੇ ਆਪਣੀ ਬਾਤ ਸ਼ੁਰੂ ਕਰੂੰਗਾ ਕਿ ਦੇਸ਼ ਕੇ ਸਾਹਮਣੇ ਇੱਕ ਬਹੁਤ ਬੜਾ ਆਰਥਿਕ ਸੰਕਟ ਆਨੇ ਵਾਲਾ ਹੈ। ਇਹ ਉਸੀ ਦਿਨ ਸਪਸ਼ਟ ਹੋ ਗਿਆ ਥਾ 28 ਫਰਵਰੀ ਕੋ, ਜਬ ਅਮੇਰਿਕਾ ਯੁੱਧ ਮੇਂ ਕੂਦਾ ਔਰ ਅਮੇਰਿਕਾ ਔਰ ਇਜ਼ਰਾਇਲ ਨੇ ਮਿਲਕਰ ਈਰਾਨ ਕੇ ਉਪਰ ਆਕ੍ਰਮਣ ਕੀਆ। ਤੋ ਯੇ ਸੰਕਟ ਜੋ ਹੈ ਵੋ ਬਿਲਕੁਲ ਉਸਕਾ ਜੋ ਪਰਿਣਾਮ ਹੋਣੇ ਵਾਲਾ ਥਾ ਵੋ ਬਿਲਕੁਲ ਸਪਸ਼ਟ ਹੋ ਗਿਆ, ਔਰ ਇਸ ਲਈ ਭਾਰਤ ਕੇ ਲਈ ਔਰ ਵੀ ਜ਼ਿਆਦਾ ਸਪਸ਼ਟ ਇਸ ਲਈ ਹੋ ਗਿਆ ਕਿ ਭਾਰਤ ਨੇ ਇਸ ਪ੍ਰਕਾਰ ਕੀ ਪਰਿਸਥਿਤੀ ਕਾ ਮੁਕਾਬਲਾ ਪਹਿਲੇ ਵੀ ਕੀਆ ਹੈ। ਆਪਕੋ ਯਾਦ ਹੋਗਾ 1991 ਮੇਂ ਇਰਾਕ ਕਾ ਯੁੱਧ ਹੁਆ, ਅਮੇਰਿਕਾ ਉਸਮੇ ਕੂਦ ਪੜਾ ਥਾ, ਉਸਕੇ ਬਾਅਦ 2003 ਮੇਂ ਫਿਰ ਯੇ ਯੁੱਧ ਹੁਆ, ਫਿਰ ਸੰਕਟ ਆਇਆ ਦੇਸ਼ ਕੇ ਸਾਹਮਣੇ। ਔਰ ਅਗਰ ਮੋਦੀ ਜੀ ਔਰ ਸਰਕਾਰ ਮੇਂ ਬੈਠੇ ਲੋਕ ਸਚਮੁਚ ਮੇਂ ਗੰਭੀਰ ਹੋਤੇ ਨਾ ਤੋ ਪਹਿਲਾ ਕਾਮ ਉਹ ਯੇ ਕਰਤੇ ਕਿ ਉਹ ਵਿੱਤ ਮੰਤਰਾਲੇ ਕੀ ਫਾਈਲੋਂ ਕੋ ਖੰਗਾਲਤੇ ਔਰ ਉਸਸੇ ਯੇ ਜਾਣਨੇ ਕੀ ਕੋਸ਼ਿਸ਼ ਕਰਤੇ ਹੈ ਕਿ ਪੂਰਵ ਮੇਂ ਨਾ ਕੇਵਲ ਤੇਲ ਕਾ ਸੰਕਟ ਬਲਕਿ ਵੋ ਆਰਥਿਕ ਸੰਕਟ ਜਬਕਿ ਹਮਨੇ ਪਰਮਾਣੂ ਪਰੀਕਸ਼ਣ ਕੀਆ ਔਰ ਹਮਾਰੇ ਉਪਰ ਦੁਨੀਆ ਕੇ ਦੇਸ਼ੋ ਨੇ ਪ੍ਰਤੀਬੰਧ ਲਗਾ ਦਿਆ ਥਾ, ਆਪਕੋ ਯਾਦ ਹੋਗਾ, ਉਹ ਵੀ ਇੱਕ ਬੜਾ ਭਾਰੀ ਸੰਕਟ ਥਾ। ਤੋ ਉਨ ਸਭ ਸੰਕਟੋਂ ਸੇ ਨਿਪਟਨੇ ਕੇ ਲੀਏ ਸਰਕਾਰ ਨੇ ਕਿਆ ਉਪਾਏ ਕੀਏ।

ਬਿਲੀਅਨ ਡੈਫਿਸਿਟ ਇਹ ਫਰਵਰੀ ਦੇ ਵਿੱਚ ਫੋਰਕਾਸਟ ਸੀ ਸਰਕਾਰ ਦਾ ਫਰਵਰੀ ਚ ਫਾਈਨੈਂਸ਼ੀਅਲ ਆਊਟਲੁੱਕ ਸਰਕਾਰ ਦੀ ਇਹ ਸੀ ਪਰ ਕੁਛ ਨਵੀਆਂ ਪ੍ਰੋਜੈਕਸ਼ਨ ਜਿਹੜੀਆਂ ਨੇ ਜਿਨ੍ਹਾਂ ਵਿੱਚ ਸੁਜੈਸ਼ਨ ਇਹ ਹੈ ਕਿ ਫਿਸਕਲ ਰਿਵਰਸਲ ਹੋ ਸਕਦਾ ਇਸ ਪ੍ਰੋਵਿੰਸ ਦੇ ਵਿੱਚ ਫਾਈਨਾਂਸ ਮਿਨਿਸਟਰ ਨੇਟ ਹੋਰਨਰ ਨੇ ਜੋ ਫਰਵਰੀ ਚ ਇਨਫੋਰਮੇਸ਼ਨ ਦਿੱਤੀ ਸੀ ਲੇਕਿਨ ਫਰਵਰੀ ਦਾ ਅਖੀਰਲਾ ਦਿਨ ਆਪ ਜੀ ਨੂੰ ਪਤਾ ਹੈ ਕਿ ਇਰਾਨ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਉਸ ਤੋਂ ਬਾਅਦ ਤੇਲ ਦੀਆਂ ਕੀਮਤਾਂ ਅਸਮਾਨ ਛੋਣ ਲੱਗੀਆਂ ਲੇਕਿਨ ਹੁਣ ਇੱਕ ਨਵਾਂ ਅਨਾਲਿਸਿਸ ਕੀਤਾ ਗਿਆ ਜਿਸ ਤਰ੍ਹਾਂ ਕਿ ਮਾਹਰ ਬਹੁਤੇ ਕਹਿ ਰਹੇ ਨੇ ਕਿ ਸਮਾਂ ਇਸ ਤਰ੍ਹਾਂ ਦਾ ਆ ਰਿਹਾ ਕਿ ਪੂਰਾ ਸਾਲ ਤੇਲ ਦੀਆਂ ਕੀਮਤਾਂ ਉੱਚੀਆਂ ਰਹਿਣਗੀਆਂ ਇਸ ਬਾਰੇ ਬਿਜ਼ਨਸ ਕੌਂਸਲ ਆਫ ਅਲਬਰਟਾ ਨੇ ਇੱਕ ਨਵਾਂ ਅਨਾਲਿਸਿਸ ਪੇਸ਼ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਪ੍ਰੋਮਿਸ ਨੂੰ 6 ਬਿਲੀਅਨ ਦਾ ਸਰਪਲਸ ਜਿਹੜਾ ਹੈ ਉਹ ਮਿਲ ਸਕਦਾ ਹੈ ਜੇ ਤੇਲ ਦੀਆਂ ਕੀਮਤਾਂ ਇਸੇ ਤਰ੍ਹਾਂ ਉੱਚੀਆਂ ਰਹਿੰਦੀਆਂ ਨੇ ਕੌਂਸਲ ਦੇ ਚੀਫ ਇਕਨੋਮਿਸਟ ਮਾਈਕ ਹੋਲਡਨ ਤੇ ਪ੍ਰੈਜੀਡੈਂਟ ਵਾਈਸ ਪ੍ਰੈਜੀਡੈਂਟ ਜਿਹੜੇ ਪਾਲਿਸੀ ਦੇ ਹੈਗੇ ਨੇ ਉਹ ਕਹਿੰਦੇ ਨੇ ਕਿ ਐਨਰਜੀ ਪ੍ਰਾਈਸਿਸ ਦੇ ਵਿੱਚ ਸਪਾਈਕ ਜਿਹੜਾ ਹੈ ਅਲਬਰਟਾ ਸਰਕਾਰ ਲਈ ਚੰਗੀ ਖਬਰ ਹੈ ਅਸੀਂ ਪਹਿਲਾਂ ਵੀ ਕੁਝ ਦਿਨ ਪਹਿਲਾਂ ਆਪ ਜੀ ਨਾਲ ਸ਼ੇਅਰ ਕੀਤਾ ਸੀ ਕਿ ਜੋ ਤੇਲ ਕੰਪਨੀਆਂ ਨੇ ਅਲਬਰਟਾ ਵਿੱਚ ਜਾਂ ਪੂਰੀ ਦੁਨੀਆਂ ਦੇ ਵਿੱਚ ਉਹ ਬਹੁਤ ਵੱਡੀ ਕਮਾਈ ਕਰ ਰਹੀਆਂ ਨੇ ਅਲਬਰਟਾ ਦੇ ਵਿੱਚ ਵੀ ਜਿਹੜੀਆਂ ਐਕਟਿਵ ਨੇ ਸਨਕੋਰ ਵਗੈਰਾ ਉਹਨਾਂ ਨੂੰ ਰਿਕਾਰਡ ਤੋੜ ਪ੍ਰੋਫਿਟ ਹੋ ਰਹੇ ਨੇ ਇਸ ਵੇਲੇ $100 ਬੈਰਲ ਦੇ ਨਾਲ ਖੂਬ ਕਮਾਈ ਹੋ ਰਹੀ ਹੈ ਅਤੇ ਇਹ ਜਿਹੜਾ ਇੱਕ ਨਵਾਂ ਅਨਾਲਿਸਿਸ ਹੈ ਇਸ ਵਿੱਚ ਬਿਜ਼ਨਸ ਕੌਂਸਲ ਆਫ ਅਲਬਰਟਾ ਵਾਲੇ ਕਹਿੰਦੇ ਨੇ ਕਿ ਭਾਵੇਂ ਕਿ ਤੇਲ ਦੀ ਕੀਮਤ $80 ਰਹੇ ਫੇਰ ਵੀ ਅਲਬਰਟਾ ਸਰਕਾਰ ਨੂੰ ਸਰਪਲਸ ਜਿਹੜਾ ਹੈ ਉਹ ਮਿਲੇਗਾ ਅਲਬਰਟਾ ਐਨਰਜੀ ਐਕਸਪੋਰਟਸ ਜ਼ਿਆਦਾ ਸਪਲਾਈ ਕਰਦਾ ਅਤੇ ਬਾਕੀ ਦੇਸ਼ ਨਾਲੋਂ ਕੈਨੇਡਾ ਦੇ ਨਾਲੋਂ ਅਲਬਰਟਾ ਦੀ ਆਰਥਿਕ ਟ੍ਰਜੈਕਟਰੀ ਜਿਹੜੀ ਹੈ ਵੱਖਰੀ ਹੈ ਅਤੇ ਕੌਂਸਲ ਜਿਹੜੀ ਹੈ ਉਹ ਕਹਿ ਰਹੀ ਕਿ ਅਲਬਰਟਾ ਦੀ ਇਕੋਨਮੀ ਇਸ ਸਾਲ 3% ਨਾਲ ਗਰੋ ਕਰੇਗੀ ਸੋ ਗਲੋਬਲ ਮਾਰਕੀਟ ਅਗਰ ਤਿੱਖੀ ਰਹਿੰਦੀ ਹੈ ਤੇ ਅਲਬਰਟਾ ਦੇ ਵਾਰੇ ਨਿਆਰੇ ਰਹਿਣਗੇ ਪਰ ਇਹ ਵੀ ਤੇ ਅਸੀਂ ਅਰਦਾਸ ਨਹੀਂ ਨਾ ਕਰ ਸਕਦੇ ਕਿ ਸਾਰੀ ਦੁਨੀਆ ਸਟਰਗਲ ਕਰੇ ਤੇ ਅਸੀਂ ਇਕੱਲੇ ਕੱਛਾਂ ਵਜਾਈਏ ਖੈਰ ਇਕਨੋਮਿਕ ਸਥਿਤੀ ਇਹੋ ਹੈ ਇੱਕ ਦਾ ਫਾਇਦਾ ਦੂਸਰੇ ਦਾ ਨਫਾ ਹੈ ਸੋ ਅਲਬਰਟਾ ਵਾਲੇ ਨਫੇ ਵੱਲ ਨੂੰ ਜਾ ਰਹੇ ਨੇ ਤੇ 6 ਬਿਲੀਅਨ ਦਾ ਸਰਪਲਸ ਹੋ ਸਕਦਾ ਸੋ ਇਹਦਾ ਮਤਲਬ ਇਹ ਹੈ ਕਿ ਜੋ ਇਸ ਵੇਲੇ ਜਿਹੜੀ ਸਥਿਤੀ ਹੈ ਉਹ ਆਲਰੇਡੀ ਮੈਂ ਕਹਿ ਸਕਦਾ ਕਿ ਉਹ ਬੈਲੈਂਸ ਬਜਟ ਵੱਲ ਨੂੰ ਜਿਹੜੀ ਆ ਹੋ ਚੁੱਕੀ ਹੈ ਸੋ ਅਸੀਂ ਸੋਚ ਸਕਦੇ ਹਾਂ ਸਮਝ ਸਕਦੇ ਹਾਂ ਕਿ ਇਹ ਕੀ ਸਥਿਤੀ ਜਿਹੜੀ ਹੈ ਜੀ ਇਹ ਇਸ ਵੇਲੇ ਬਣੀ ਹੋਈ ਹੈ ਰੇਡੀਓ ਸਰਸੰਗਮ ਤੇ ਜੀ ਅੱਜ ਦੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ 8 ਵਜੇ ਜਲਾਲ ਜੀ ਪ੍ਰੋਗਰਾਮ ਪੇਸ਼ ਕਰਨਗੇ ਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਹੋਈਆਂ ਭੁਲਾ ਚੁੱਕਾ ਲਿਖੇ ਮੈਂ ਜੀ ਸਤਿ ਸ਼੍ਰੀ ਅਕਾਲ